for the Dorian.

un

ਮੇਰਾ ਬਰੀਫ ਕਰਦੇ ਪਾਏ ਕੁਝ ਹੁਕਮਾਏ ਗੁਲਾਮ।

विक्की बाहरी।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ।

তিরে কবন কবন গুণ কহ কহ গাওয়া।

ਸਾਕੋਂ ਤੋਂ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉਂ ਪਾਵੈ ਤਿਉਂ ਰਾਖ ਮੇਰੇ ਸਾਹਿਬ।

मैं होर थाओ नाई जिस पह करूं बेनंती।

सुर नर देव ब्रह्म ब्रह्मादिक

0: ਫਤਿਹ
1: ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਅਗਮ ਪੂਰਨ ਮੋਹੇ ਮਯਾ ਤਾਰ ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ ਤੁਧਿਆ ਗਏ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਡੰਡੌਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਪਾਵਨ ਸ਼ਬਦ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਦੇ ਰਾਹੀਂ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ।
0: ਸਤਨਾਮ ਵਾਹਿਗੁਰੂ ਸਾਹਿਬ ਜੀਓ, ਜਾਨੀ ਨਾ ਜਾਈ ਤਾਂ ਕੀ ਗਾਤ ਰਹਾਓ।
1: ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਗੁਰ ਅਰਜਨ ਪ੍ਰਤੱਖ ਹਰ ਸਤਿਗੁਰੂ ਜੀ ਵੱਲੋਂ ਦੇਵ ਗੰਧਾਰੀ ਰਾਗ ਦੇ ਵਿੱਚ ਜੋ ਪਾਵਨ ਸ਼ਬਦ ਉਚਾਰਨ ਕੀਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਪਾਵਨ ਅੰਗ 535 ਦੇ ਉੱਪਰ ਸੁਭਾਈਮਾਨ ਹੈ। ਆਰੰਭਤਾ ਵਾਲੀ ਪਾਵਨ ਪੰਗਤੀ ਸ਼ਬਦ ਵਿੱਚ ਜੋ ਰਹਾਉ ਵਾਲੀ ਪੰਗਤੀ ਹੈ ਉਹ ਆਪ ਜੀਆਂ ਨੇ ਸਰਵਨ ਕੀਤੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਅਕਾਲ ਪੁਰਖ ਪਰਮੇਸ਼ਵਰ ਦੀ ਗੱਲ ਕਰਦਿਆਂ ਹੋਇਆਂ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਹਨ। ਜਾਨੀ ਨਾ ਜਾਈ ਤਾਂ ਕੀ ਗਾਤ, ਗਾਤ ਮਤਲਬ ਗਤ, ਗਤ ਤੋਂ ਭਾਵ ਹੈ ਗਤੀ, ਉਹਦੀ ਅਵਸਥਾ, ਉਹਦੀ ਸਮਰੱਥਾ। ਪਰਮੇਸ਼ਵਰ ਦੀ ਕਿੰਨੀ ਕੁ ਸਮਰੱਥਾ ਹੈ, ਉਹ ਕਿੰਨੀ ਕੁ ਸਮਰੱਥਾ ਦਾ ਮਾਲਕ ਹੈ, ਨਹੀਂ ਦੱਸਿਆ ਜਾ ਸਕਦਾ। ਸ਼ਬਦਾਂ ਦੇ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ, ਉਹਦੀ ਅਵਸਥਾ ਨੂੰ ਵੀ ਬਿਆਨ ਨਹੀਂ ਕੀਤਾ ਜਾ ਸਕਦਾ, ਦੱਸਿਆ ਹੀ ਨਹੀਂ ਜਾ ਸਕਦਾ। ਕਿਉਂ? ਕਿਉਂਕਿ ਉਹ ਅਪਹੁੰਚ ਹੈ, ਸਾਡੀ ਪਹੁੰਚ ਤੋਂ ਪਰੇ ਹੈ। ਜੇ ਤਾਂ ਉਹ ਸਾਡੀ ਪਹੁੰਚ ਦੇ ਵਿੱਚ ਹੋਵੇ ਫਿਰ ਤਾਂ ਅਸੀਂ ਦੱਸ ਸਕਦੇ ਹਾਂ ਵੀ ਉਹ ਕਿੰਨੀ ਕੁ ਸਮਰੱਥਾ ਦਾ ਮਾਲਕ ਹੈ। ਪਰ ਸਾਡੀ ਪਹੁੰਚ ਤੋਂ ਪਰੇ ਹੈ, ਸਾਡੀ ਸੋਚ ਤੋਂ, ਸਾਡੇ ਬੋਧ ਮੰਡਲ ਤੋਂ, ਉਹ ਅਗੰਮ ਹੈ, ਅਥਾਹ ਹੈ, ਬੇਅੰਤ ਹੈ। ਇਸ ਵਾਸਤੇ ਨਹੀਂ ਜਾਣਿਆ ਜਾ ਸਕਦਾ ਕਿ ਉਹ ਕਿੰਨੀ ਕੁ ਸਮਰੱਥਾ ਦਾ ਮਾਲਕ ਹੈ। ਅਸੀਂ ਕੇਵਲ ਉਹਦੇ ਨਾਮ ਦੀ ਕਮਾਈ ਕਰਨੀ ਹੈ, ਉਹਦੇ ਨਾਮ ਦਾ ਅਭਿਆਸ ਕਰਨਾ ਹੈ, ਆਪਣੇ ਅਧੂਰੇ ਜੀਵਨ ਨੂੰ ਪੂਰਾ ਕਰਨ ਵਾਸਤੇ, ਕਿਉਂਕਿ ਅਸੀਂ ਅਧੂਰੇ ਹਾਂ। ਔਰ ਜਿੰਨੇ ਵੀ ਹੁਣ ਤੱਕ ਅਸੀਂ ਜਨਮ ਲੈ ਚੁੱਕੇ ਹਾਂ ਸਭ ਅਧੂਰੇ ਹੀ ਗਏ ਨੇ। ਅਨੰਤ ਜਨਮਾਂ ਤੋਂ ਬਾਅਦ ਇਹ ਜਿਹੜਾ ਮਨੁੱਖਾ ਜਨਮ ਮਿਲਿਆ, ਇਸ ਅਧੂਰੇਪਨ ਨੂੰ ਖਤਮ ਕਰਨ ਵਾਸਤੇ ਵੀ ਇਸ ਵਾਰ ਤੂੰ ਕਿਤੇ ਉਸ ਪੂਰੇ ਵਿੱਚ ਸਮਾ ਜਾਈ, ਅੰਤ ਪਾਉਣ ਵਾਸਤੇ ਨਹੀਂ ਕਿਹਾ। ਅਸੀਂ ਉਸ ਪੂਰੇ ਦੇ ਵਿੱਚ ਸਮਾ ਜਾਣਾ ਹੈ, ਜਿਵੇਂ ਦਰਿਆ ਇਹ ਨਦੀਆਂ ਨਾਲੇ ਸਮੁੰਦਰ ਵਿੱਚ ਸਮਾ ਜਾਂਦੇ ਆ, ਪਾਣੀ ਪਾਣੀ ਵਿੱਚ ਸਮਾ ਜਾਂਦਾ ਹੈ, ਜੋਤ ਜੋਤ ਵਿੱਚ ਰਲ ਜਾਂਦੀ ਹੈ। ਅਤੇ ਜੇ ਅਸੀਂ ਉਹਦੇ ਅੰਤ ਦੀ ਗੱਲ ਕਰਾਂਗੇ, ਉਹਦੀ ਅਵਸਥਾ ਨੂੰ ਜਾਣਨ ਦੀ ਗੱਲ ਕਰਾਂਗੇ, ਉਹ ਨਹੀਂ ਜਾਣਿਆ ਜਾ ਸਕਦਾ ਅਤੇ ਨਾ ਹੀ ਬਿਆਨ ਕੀਤਾ ਜਾ ਸਕਦਾ। ਕਥਨ ਕਥੀ ਨ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਅਸੀਂ ਕਰੋੜਾਂ ਕਰੋੜਾਂ ਕਰੋੜਾਂ ਵਾਰ ਵੀ ਪਰਮੇਸ਼ਵਰ ਦੀ ਉਸਤਤ ਦੇ ਵਿੱਚ ਕਥਨ ਕਰ ਦਿਆਂਗੇ ਪਰ ਅੰਤ ਨਹੀਂ ਹੈ, ਕਿਉਂਕਿ ਉਹਦੀ ਅਵਸਥਾ ਨੂੰ ਜਾਣਿਆ ਹੀ ਨਹੀਂ ਜਾ ਸਕਦਾ। ਬਹੁਤਾ ਕਹੀਐ ਬਹੁਤਾ ਹੋਏ, ਆਪਣੇ ਵੱਲੋਂ ਅਸੀਂ ਜਿੰਨਾ ਬਹੁਤਾ ਅਸੀਂ ਉਸ ਮਾਲਕ ਬਾਰੇ ਆਖਾਂਗੇ ਕਿ ਉਹ ਪਰਮੇਸ਼ਵਰ ਇੱਦਾਂ ਹੈ, ਉਹ ਇਸ ਤਰ੍ਹਾਂ ਹੈ, ਉਹ ਇਸ ਤਰ੍ਹਾਂ ਹੈ, ਪਰ ਜਦੋਂ ਅਸੀਂ ਬਹੁਤਾ ਆਖ ਕੇ ਵੀ ਦੇਖਾਂਗੇ ਤਾਂ ਅੱਗੋਂ ਉਹ ਹੋਰ ਬਹੁਤਾ ਹੈ ਜਿਹਦਾ ਅੰਤ ਕੋਈ ਨਹੀਂ। ਬਹੁਤਾ ਕਹੀਐ ਬਹੁਤਾ ਹੋਏ, ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਹੀ ਮਹਾਰਾਜ ਨੇ ਕਿਰਪਾ ਕਰ ਦਿੱਤੀ ਕਿ ਪਹਿਲੀ ਜਿਹੜੀ ਬਾਣੀ ਹੈ ਜਪ, ਜਪਜੀ ਸਾਹਿਬ, ਤੈਨੂੰ ਇਹਦੇ ਵਿੱਚ ਹੀ ਇੱਕ ਓਅੰਕਾਰ ਦੀ ਸਮਝ ਆ ਜਾਏ, ਕਿਉਂਕਿ ਸ਼ੁਰੂਆਤ ਇੱਕ ਓਅੰਕਾਰ ਤੋਂ ਹੈ। और केवल एक ओंकार का उच्चारण करना ही नहीं सिखाया, महाराज ने बकायदा परिभाषा भी दिती है, डेफिनेशन भी दिती है। पर यह नहीं आख्या भी बस इहदा इत्थे आके हुण अंत है, नहीं। उहदी अवस्था नूं बयान हर ने अपने तरीके दे नाल कीता है। किसे ने आख्या खूब तेरी पगड़ी मिठे तेरे बोल, भी तेरे बोल बड़े मिठे ने, तेरी पगड़ी बड़ी सोहनी है। एक साडा अंदाजा है, पर सही मायने दे विच उहदे रूप रंग नूं बयान ही नहीं कीता जा सकता। अलेख हैं, अपेख हैं, उहदी कोई तस्वीर ही नहीं है जिहनूं बयान कीता जा सके भी तू कैसा है। उहदा कोई एक वक्खरा भेख ही नहीं है जिहनूं बयान कीता जा सके भी तू किस तरह दा है। हाँ, जो कुदरत विच उहदी कला वरत रही है, कुदरत विच जो उहदी कला वरत रही है, असीं उहनूं महसूस कर करके उहदे गुण गाउणे आ वी तू ऐसा है, तू ऐसा है, तू ऐसा है। पर उहदा असल रूप बयान नहीं कीता जा सकदा। असीं इह कह सकदे हां कि मेरा सुंदर स्वामी जी, मेरा स्वामी बड़ा सुंदर है, पर वह नहीं बयान किया जा सकता भी वह कितना सुंदर है। ये तो कहा जा सकता भी वह सुंदर है, पर वह कितना सुंदर है, उसकी सुंदरता कितों तक है, ये बयान नहीं किया जा सकता, क्योंकि वह बेअंत है, उसका अंत नहीं पाया जा सकता। बेअंता बेअंत गुण तेरे, हे बेअंत परमेश्वर जी, तेरे गुण भी बेअंत ने, असीं तां हजे तेरे गुण दा अंत नहीं पाया ते तुहाडा कित्थों पालांगे। हजे ते परमेश्वर दे जिन्ने गुण ने उहदा अंत नहीं है, हजे कुदरत दा अंत नहीं है, कादर दा कित्थों हो जाएगा। इस वास्ते उहदी अवस्था नूं जाणिया ही नहीं जा सकदा, उहदे रूप रंग नूं जाणिया ही, उनू अनुभव करना है, उनू महसूस करना है कि वह है, पर वह किस तरह का है ये बयान करना साढ़े वस की गल नहीं। सतगुरु महाराज पातशाह जी गुरबाणी दे विच अनंत थाएं सानू ये समझाउंदे आ कि असी सियाणे बन के नहीं आना, भी मैनूं बहुत पता है, असी सियाने नहीं बनना, भी मैनू परमेश्वर बारे बहुत पता है, असी इयाने बन के ही उनू पा सकते हैं, असी सियाने बन के नहीं, क्योंकि बंदे दी सियाणप ही बंदे नू लैके बैठ जाती है। सहस सियाणपा लख होए तां इक ना चले नाल, सियाणप नाल तां चलिया ही नहीं जा सकता परमेश्वर वल, वाहिगुरु जी वल सियाणप लैके तो तुरिया ही नहीं जा सकता। इयाना बन के तुरना पएगा भी वाहिगुरु जी मैं नहीं जानता तुहाडी गत, तुहाडी अवस्था, मैं तो सगों अपनी गति कराउण वास्ते तुहाडे कोल आया, तुसी मेरी अवस्था जानदे हो, तुसी मेरी गत जानदे हो भी मैं की हाँ, मैं किन्नी कु पावर दा मालक हाँ, किन्नी कु समर्था दा मालक हाँ, ये तुसी जानदे हो, पर मैं तुहाडे बारे नहीं जानदा ते ना मैं जान सकदा। इसलिए मैं कोई सियाणा बन के नहीं आया, मैं इयाणा बन के तुहाडे चरणां च आया, मैं कोई ये दिखाउण नहीं आया कि मैं तुहाडे बारे बहुत कुछ जानदा हाँ। इस वास्ते साडी बेनती हमेशा बाल बुद्ध वाली होनी चाहीदी है, कोई सियाणप कोई चतराई कोई चलाकी विच वर रख के नहीं। हम बारिक कछू न जानै गत मित, वाहिगुरु मैं नहीं जानता तेरी अवस्था की है, तेरी गत की है, ਮੈਂ ਤਾਂ ਮੂਰਖ ਹਾਂ, ਤੁਹਾਡੇ ਦਰ ਉੱਤੇ ਇਆਣਾ ਸਿਆਣਾ ਬਣਨ ਵਾਸਤੇ ਆਇਆ ਹੈ। ਤੇ ਜੇ ਆਪਾਂ ਸਿਆਣੇ ਬਣ ਕੇ ਆਏ ਫਿਰ ਅੱਗੋਂ ਕੀ ਬਣਨਾ? ਇਆਣੇ ਤੋਂ ਸਿਆਣੇ ਤਾਂ ਹੋ ਸਕਦੇ ਹਾਂ। ਹਮ ਬਾਰਕ ਕਛੂ ਨ ਜਾਣੈ ਗਤ ਮਿਤ ਤੇਰੇ ਮੂਰਖ ਮੁਗਦ ਇਆਨਾ ਹਰ ਕਿਰਪਾ ਧਾਰ ਦੀਜੈ ਮਤ ਉੱਤਮ ਕਰ ਲੀਜੈ ਮੁਗਦ ਸਿਆਣਾ। ਤੁਸੀਂ ਕਿਰਪਾ ਕਰੋ, ਤੁਹਾਡਾ ਕੋਈ ਅੰਤ ਨਹੀਂ ਹੈ। 15 ਭਗਤ ਸਹਿਬਾਨ ਸਮਾ ਗਏ, ਉਹਦੇ ਵਿੱਚ ਲੀਨ ਹੋ ਗਏ, ਜਿਉਂ ਪਾਨੀ ਸੰਗ ਪਾਨੀ ਵਾਂਗੂ ਸਮਾ ਗਏ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਉਹ ਆਪਣਾ ਅਧੂਰਾ ਜੀਵਨ ਪੂਰਾ ਕਰ ਗਏ। ਪਰ 15 ਭਗਤਾਂ ਵਿੱਚੋਂ ਦੀ ਕਿਸੇ ਨੇ ਵੀ ਇਹ ਨਹੀਂ ਆਖਿਆ ਕਿ ਉਹਦੀ ਗਤ ਇਹ ਹੈ, ਉਹਦੀ ਅਵਸਥਾ ਇਹ ਹੈ, ਉਹ ਇੱਥੋਂ ਤੱਕ ਹੈ। 15 ਭਗਤ ਸਹਿਬਾਨ ਦੀ ਬਾਣੀ ਆਪਾਂ ਪੜ੍ਹਦੇ ਹਾਂ, ਕਿਤੇ ਵੀ ਇਹ ਜ਼ਿਕਰ ਨਹੀਂ ਆਉਂਦਾ ਕਿ ਉਹਦੀ ਅਵਸਥਾ ਇੱਥੋਂ ਤੱਕ ਹੈ, ਉਹਦੀ ਸੀਮਾ ਉਹਦੀ ਹੱਦ ਇੱਥੋਂ ਤੱਕ ਹੈ। ਨਹੀਂ ਬਿਆਨ ਕੀਤਾ ਜਾ ਸਕਦਾ ਕਿਉਂਕਿ ਉਹ ਵਿਸ਼ਾਲ ਹੈ, ਉਹ ਅਗੰਮ ਹੈ, ਉਹ ਅਗੋਚਰ ਹੈ, ਸਾਡੇ ਗਿਆਨ ਇੰਦਰੀਆਂ ਤੋਂ ਬਹੁਤ ਪਰੇ ਹੈ, ਅਗਾਂਹ ਤੋਂ ਵੀ ਅਗਾਂਹ ਸਾਡੀ ਪਹੁੰਚ ਹੋਈ। ਇਸ ਲਈ ਅਸੀਂ ਗੁਰਬਾਣੀ ਦਾ ਸਹਾਰਾ ਲੈਣਾ ਹੈ ਕਿਉਂਕਿ ਅਸੀਂ ਉਹਦੇ ਤੱਕ ਪਹੁੰਚ ਹੀ ਨਹੀਂ ਕਰ ਸਕਦੇ। ਗੁਰਬਾਣੀ ਦੇ ਸਹਾਰੇ ਅਸੀਂ ਸਮਾ ਸਕਦੇ ਹਾਂ ਪਰ ਅੰਤ ਨਹੀਂ ਹੈ। ਮਹਾਰਾਜ ਜੀ ਕਹਿੰਦੇ ਨੇ ਅੰਤ ਕਾਰਨ ਕੀਤੇ ਬਿੱਲ ਲਾਹੇ ਤਾਂ ਕਿ ਅੰਤ ਨਾ ਪਾਇਆ ਜਾਏ। ਕਈ ਬਿੱਲ ਲਾਹੇ ਵਿਗਿਆਨਿਕ ਤਲ ਤੇ ਸਾਇੰਸਦਾਨ ਜਿਹੜੇ ਆ ਉਹ ਲੱਗੇ ਹੋਏ ਆ ਕਿ ਅਸੀਂ ਕਿਤੇ ਕੁਦਰਤ ਤੇ ਕਾਦਰ ਦਾ ਅੰਤ ਪਾ ਸਕੀਏ, ਪਰ ਨਹੀਂ। ਹਜੇ ਤੇ ਅਸੀਂ ਜਨਮ ਔਰ ਮੌਤ ਇਹਦੇ ਬਾਰੇ ਨਹੀਂ ਅਸੀਂ ਜਾਣ ਸਕੇ ਕਿ ਉਹ ਜਿਹੜਾ ਜੀਵ ਇਸ ਸਰੀਰ ਦੇ ਅੰਦਰ ਆਉਂਦਾ ਉਹ ਕਿਵੇਂ ਆਉਂਦਾ ਤੇ ਕਿਵੇਂ ਸਰੀਰ ਵਿੱਚੋਂ ਨਿਕਲਦਾ। ਪਤਾ ਲੱਗਾ, ਬੜੀਆਂ ਖੋਜਾਂ ਹੋ ਰਹੀਆਂ ਹੋਰ, ਪਰ ਉਹ ਖੋਜ ਕਰਨ ਵਾਲੇ ਹਾਰ ਗਏ, ਪਰ ਉਹਦੀ ਅਵਸਥਾ ਨੂੰ ਨਹੀਂ ਜਾਣ ਸਕੇ ਵੀ ਕਿਵੇਂ ਉਹ ਅੰਦਰ ਜੋਤ ਆਉਂਦੀ ਹੈ, ਕਿਵੇਂ ਸਰੀਰ 'ਚੋਂ ਜਾਂਦੀ। ਨਾ ਆਉਂਦਿਆਂ ਦਿਸਦੀ ਆ ਨਾ ਜਾਂਦਿਆਂ। ਬੜੇ ਵੱਡੇ ਵੱਡੇ ਕੈਮਰੇ ਵੀ ਲਗਾਏ ਗਏ ਚੈੱਕ ਕਰਨ ਵਾਸਤੇ ਵੀ ਕਿਵੇਂ ਇਹ ਰੂਹ ਨਿਕਲਦੀ ਹੈ ਸਰੀਰ ਵਿੱਚੋਂ, ਪਰ ਨਹੀਂ ਬਿਆਨ ਕਰ ਸਕੇ। ਇਸ ਵਾਸਤੇ ਸਰੀਰ ਆਪਣਾ ਸਰੀਰ ਹੀ ਦੇਖ ਲਈਏ ਵੀ ਪਰਮਾਤਮਾ ਨੇ ਕਿਵੇਂ ਇਹਨੂੰ ਸਾਜਿਆ, ਕਿਵੇਂ ਇਹ ਪਿੰਜਰਾ ਜਿਹੜਾ ਇਹ ਢਾਂਚਾ ਤਿਆਰ ਕੀਤਾ ਹੈ। ਅਸੀਂ ਤੇ ਹਜੇ ਇਹਦਾ ਅੰਤ ਨਹੀਂ ਪਾ ਸਕੇ ਵੀ ਹੈਰਾਨ ਹੁੰਦੇ ਹਾਂ ਕਿ ਇਹ ਪਰਮਾਤਮਾ ਵਾਹਿਗੁਰੂ ਜੀ ਤੁਸੀਂ ਇਹ ਬਣਾਇਆ ਕਿਵੇਂ ਹੈ, ਉਹ ਵੀ ਮਾਤਾ ਦੇ ਕੁੱਖ ਵਿੱਚ, ਕਿਵੇਂ ਇਹ ਹੱਡੀਆਂ ਬਣ ਗਈਆਂ, ਕਿਵੇਂ ਨਾੜੀਆਂ ਬਣ ਗਈਆਂ, ਕਿਵੇਂ ਬਲੱਡ ਬਣ ਗਿਆ, ਕਿਵੇਂ ਉਹਨਾਂ ਵਿੱਚੋਂ ਬਲੱਡ ਚੱਲਣ ਲੱਗ ਪਿਆ, ਕਿਵੇਂ ਇਹ ਅੱਖਾਂ ਆ ਬਣ ਗਈਆਂ, ਇਹਨਾਂ ਵਿੱਚ ਕਿਵੇਂ ਜੋਤ ਆ ਗਈ, ਇਹ ਹੱਥ ਦੀਆਂ ਉਂਗਲੀਆਂ, ਪੈਰਾਂ ਦੀਆਂ ਉਂਗਲੀਆਂ, ਇਹ ਸਰੀਰਕ ਢਾਂਚਾ ਕਿਵੇਂ ਬਣ ਗਿਆ, ਔਰ ਫਿਰ ਇਹਦੇ ਵਿੱਚ ਰੱਬੀ ਜੋਤ ਪਾ ਕੇ ਤੁਸੀਂ ਇਹਨੂੰ ਚਲਾ ਦਿੱਤਾ। ਅਸੀਂ ਤੇ ਹਜੇ ਇਹ ਵੀ ਨਹੀਂ, ਇਹ ਵੀ ਸਾਡੀ ਹਜੇ ਸੋਚ ਤੋਂ ਸਮਝ ਤੋਂ ਪਰੇ ਹੈ। ਕੁਦਰਤ ਨੂੰ ਦੇਖ ਕੇ ਹੀ ਅਸੀਂ ਇਹ ਕਹਿ ਰਹੇ ਹਾਂ ਕਿ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਖਿਆ। ਨਹੀਂ ਲੱਖਿਆ ਜਾ ਸਕਦਾ, ਹਜੇ ਤੇ ਸਾਨੂੰ ਇੱਕੋ ਹੀ ਅੱਖ ਜੋ ਜਿੰਨੀ ਹੈ ਉਨੀ ਕੁਦਰਤ ਸਾਨੂੰ ਦਿਸਦੀ ਹੈ, ਪਰ ਇਸ ਤੋਂ ਤੇ ਪਰੇ ਤੋਂ ਵੀ ਪਰੇ ਹੈ। ਜਿੰਨਾ ਅਸੀਂ ਦੇਖ ਰਹੇ ਹਾਂ ਕੁਦਰਤ ਨੂੰ, ਸਾਡੀ ਸਮਝ ਵਿੱਚ ਹੈ ਵੀ ਇਹ ਬਸ ਕੁਦਰਤ ਆ ਹੈ, ਪਰ ਇਸ ਤੋਂ ਵੀ ਪਰੇ ਤੋਂ ਪਰੇ ਹੈ। ਜਦੋਂ ਅਸੀਂ ਕੋਈ ਸਰਚ ਕਰਕੇ ਸਾਡੇ ਸਾਹਮਣੇ ਰੱਖਦਾ, ਕੋਈ ਸਮੁੰਦਰ ਦੀ ਗਹਿਰਾਈ ਵਿੱਚ ਜਾ ਕੇ, ਕੋਈ ਪਹਾੜ ਦੀ ਗਹਿਰਾਈ ਵਿੱਚ ਜਾ ਕੇ, ਫਿਰ ਅਸ ਹੈਰਾਨ ਹੋ ਜਾਂਦੇ ਹਾਂ ਵੀ ਇਹ ਵੀ ਕੁਦਰਤ ਵਿੱਚ ਹੈ, ਇਹ ਵੀ ਕਾਦਰ ਨਹੀਂ ਬਣਾਇਆ, ਇਹਦੀ ਰਚਨਾ ਵੀ ਉਸ ਕਾਦਰ ਨੇ ਕੀਤੀ ਹੈ। ਅਸੀਂ ਤਾਂ ਇੱਕ ਬੀਜ ਪਾਇਆ ਜਾਂ ਅਸੀਂ ਇੱਕ ਬੂਟਾ ਲਾਇਆ, ਉਹ ਬੂਟੇ ਦੇ ਵਿੱਚ ਫੁੱਲ ਲੱਗਾ, ਉਹਦੇ 'ਚ ਕਿੰਨੇ ਕਮਾਲ ਦੇ ਰੰਗ ਭਰ ਦਿੱਤੇ। ਪਰਮੇਸ਼ਵਰ ਨੇ ਜਿਹੜੇ ਉਹਦੇ ਵਿੱਚ ਰੰਗ ਭਰੇ ਨੇ, ਇੱਕ ਫੁੱਲ ਹੈ ਉਹਦੇ ਵਿੱਚ ਜਿਹੜੇ ਰੰਗ ਭਰੇ ਨੇ, ਬਾਹ ਕਮਾਲ ਹੈ। ਅਸੀਂ ਤਾਂ ਸੋਚ ਹੀ ਨਹੀਂ ਸਕਦੇ ਵੀ ਉਹ ਰੰਗ ਭਰੇ ਕਿੱਦਾਂ ਗਏ, ਉਹ ਵੀ ਉਸ ਬੂਟੇ ਦੇ ਵਿੱਚੋਂ ਨਿਕਲੇ ਹੋਏ ਫੁੱਲ। ਉਹ ਕੁਦਰਤ ਵਿੱਚ ਕਾਦਰ ਕੰਮ ਕਰ ਰਿਹਾ। ਇਸ ਵਾਸਤੇ ਮਹਾਰਾਜ ਕਹਿੰਦੇ ਨੇ ਇਹ ਸੱਚ ਹੈ ਕਿ ਜਾਨੀ ਨਾ ਜਾਈ ਤਾਂ ਕੀ ਗਾ, ਤਾਂ ਕੀ ਉਸ ਦੀ ਗਾਤ ਗਤ ਅਵਸਥਾ, ਉਹ ਪਰਮੇਸ਼ਵਰ ਦੀ ਅਵਸਥਾ ਨੂੰ ਨਹੀਂ ਜਾਣਿਆ ਜਾ ਸਕਦਾ। ਬਸ ਇਹ ਕਿਹਾ ਜਾ ਸਕਦਾ ਹੈ ਕਿ ਬੇਅੰਤਾ ਬੇਅੰਤ ਗੁਣ ਤੇਰੇ, ਹੇ ਬੇਅੰਤ ਵਾਹਿਗੁਰੂ ਤੇਰੇ ਗੁਣ ਬੇਅੰਤ ਨੇ, ਅਸੀਂ ਤਾਂ ਤੇਰੇ ਗੁਣ ਵੀ ਹਜੇ ਨਹੀਂ ਗਾ ਸਕਦੇ। ਬਸ ਇਹ ਕਹਿ ਸਕਦੇ ਹਾਂ ਕਿ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ, ਗੁਣੀ ਨਿਦਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ। ਤੂੰ ਠਾਕੁਰ ਊਚ ਭਗਵਾਨ, ਤੂੰ ਇੰਨਾ ਉੱਚੇ ਤੋਂ ਵੀ ਉੱਚਾ ਹੈ, ਸਾਡੀ ਤੇ ਪਹੁੰਚ ਹੀ ਨਹੀਂ ਉੱਥੇ ਤੱਕ। ਗੁਰੂ ਮਹਾਰਾਜ ਜੀ ਦਾ ਅੱਗੇ ਜਾ ਕੇ ਸ਼ਬਦ ਆਉਣਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ, ਮਹਾਰਾਜ ਕਹਿੰਦੇ ਹਰ ਕੀ ਗਤ ਨਾ ਕਉ ਜਾਣੈ, ਉਹਦੀ ਗਤ ਨੂੰ ਕੋਈ ਜਾਣ ਹੀ ਨਹੀਂ ਸਕਦਾ। ਜੋਗੀ ਜਤੀ ਤਪੀ ਪਚ ਹਾਰੇ ਅਰਬੋ ਲੋਕ ਸਿਆਣੇ, ਜਿਹੜੇ ਆਪਣੇ ਆਪ ਨੂੰ ਲੋਕ ਸਿਆਣੇ ਸਮਝਦੇ ਆ ਨਾ ਵੀ ਅਸੀਂ ਸਿਆਣੇ ਹਾਂ, ਉਹ ਵੀ ਨਹੀਂ ਸਮਝ ਸਕੇ। ਵੱਡੇ ਵੱਡੇ ਜੋਗੀ ਨਹੀਂ ਉੱਥੇ ਤੱਕ ਪਹੁੰਚ ਸਕੇ, ਯੋਗ ਸਾਧਨਾਵਾਂ ਕਰਨ ਵਾਲੇ ਉਹ ਨਹੀਂ ਉੱਥੇ ਤੱਕ ਆਪਣੀ ਪਹੁੰਚ ਬਣਾ ਸਕੇ। ਆਪਾਂ ਤਾਂ ਫਿਰ ਵੀ ਸੰਸਾਰੀ ਲੋਕ ਹਾਂ। ਰਿਸ਼ੀ ਮੁਨੀ ਤਪ ਕਰਨ ਵਾਲੇ ਤਪਸਵੀ, ਸਾਰੀ ਉਮਰ ਜਿਨ੍ਹਾਂ ਨੇ ਜਪ ਤਪ ਕੀਤਾ ਹੈ, ਉਹ ਵੀ ਪਰਮੇਸ਼ਵਰ ਦੀ ਅਵਸਥਾ ਨੂੰ ਨਹੀਂ ਜਾਣ ਸਕਦੇ, ਰੂਪ ਰੰਗ ਨਹੀਂ ਬਿਆਨ ਕਰ ਸਕਦੇ। ਚਲੋ ਗੁਰੂ ਸਾਹਿਬ ਤੋਂ ਵੱਡਾ ਤੇ ਕੋਈ ਨਹੀਂ ਨਾ, ਉਹ ਤੇ ਆਪ ਪਰਮੇਸ਼ਵਰ ਦਾ ਰੂਪ ਨੇ। ਗੁਰ ਪਰਮੇਸ਼ਰ ਇੱਕੋ ਜਾਣ, ਤੇ ਗੁਰੂ ਮਹਾਰਾਜ ਕਹਿੰਦੇ ਨੇ ਮੈਂ ਵੀ ਉਹਦਾ ਰੂਪ ਰੰਗ ਨਹੀਂ ਦੱਸ ਸਕਦਾ। ਰੂਪ ਨ ਰੇਖ ਨ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ, ਉਹ ਤਿੰਨਾਂ ਗੁਣਾਂ ਤੋਂ ਭਿੰਨ ਹੈ। ਨਾ ਉਹ ਰਜ ਗੁਣ ਵਿੱਚ ਦੱਸਿਆ ਜਾ ਸਕਦਾ ਕੈਸਾ ਹੈ, ਨਾ ਉਹ ਤਮ ਗੁਣ ਵਿੱਚ ਦੱਸਿਆ ਜਾ ਸਕਦਾ ਉਹ ਕੈਸਾ ਹੈ, ਨਾ ਉਹ ਸਤਯੁਗ ਵਿੱਚ ਦੱਸਿਆ ਸਤੋ ਗੁਣ ਵਿੱਚ ਦੱਸਿਆ ਜਾ ਸਕਦਾ ਉਹ ਕੈਸਾ ਹੈ, ਕਿੱਦਾਂ ਕਹੀਏ ਉਹ ਕੈਸਾ ਹੈ। ਅਸੀਂ ਰੋਜ਼ ਨਿਤਨੇਮ ਕਰਨਾ, ਪਾਠ ਕਰਨਾ, ਸ਼ਬਦ ਨਾਲ ਜੁੜਨਾ, ਕੀਰਤਨ ਨਾਲ ਜੁੜਨਾ ਇਸ ਵਾਸਤੇ ਹੈ ਕਿ ਮੈਂ ਇਸ ਲਾਇਕ ਹੋ ਜਾਵਾਂ ਤਾਂ ਕਿ ਉਹਦੇ ਚਰਨਾਂ ਦੇ ਵਿੱਚ ਸਮਾ ਸਕਾਂ, ਲੀਨ ਹੋ ਸਕਾਂ। ਮੈਂ ਆਪਣੇ ਆਪ ਨੂੰ ਸਵਾਰਨ ਲਈ ਗੁਰਬਾਣੀ ਦਾ ਅਭਿਆਸ ਕਰਨਾ। ਜੇ ਅਸੀਂ ਬਾਣੀ ਦਾ ਅਭਿਆਸ ਕਰ ਰਹੇ ਹਾਂ ਆਪਣੇ ਆਪ ਨੂੰ ਸਵਾਰਨ ਲਈ, ਆਪਣੇ ਆਪ ਨੂੰ ਇਸ ਕਾਬਿਲ ਬਣਾਉਣ ਵਾਸਤੇ ਕਿ ਮੈਨੂੰ ਕਿਤੇ ਉਹਦੇ ਚਰਨਾਂ ਦੇ ਵਿੱਚ ਥਾਂ ਮਿਲ ਜਾਏ, ਅੰਤ ਨਹੀਂ, ਕਿਤੇ ਉਹਦੇ ਵਿੱਚ ਮੈਂ ਸਮਾ ਜਾਵਾਂ। ਉਹਦਾ ਹੀ ਇੱਕ ਰੂਪ, ਜਿਵੇਂ ਕਬੀਰ ਸਾਹਿਬ ਨੇ ਕਿਹਾ ਵੀ ਮੈਂ ਉਹਦਾ ਹੀ ਰੂਪ ਹੋ ਗਿਆ, ਹੁਣ ਉਹਦੇ 'ਚ ਅਤੇ ਮੇਰੇ 'ਚ ਕੋਈ ਫਰਕ ਨਹੀਂ ਰਹਿ ਗਿਆ। ਪਰ ਇਹ ਵੀ ਨਹੀਂ ਕਿਹਾ ਕਬੀਰ ਸਾਹਿਬ ਨੇ ਕਿ ਉਹ ਐਸਾ ਹੈ, ਬਸ ਇਹ ਕਿਹਾ ਵੀ ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਨੀ। ਕਬੀਰ ਸਾਹਿਬ ਕਹਿੰਦੇ ਉਹ ਵੱਡਾ ਕਬੀਰ ਹੈ, ਪਰਮੇਸ਼ਵਰ ਨੂੰ ਵੀ ਕਬੀਰ ਕਹਿੰਦੇ ਆ, ਵੱਡਾ ਸਭ ਤੋਂ ਵੱਡਾ। ਮੈਂ ਤੇ ਇਸ ਧਰਤੀ ਤੇ ਰਹਿਣ ਵਾਲਾ ਕਬੀਰ ਹਾਂ, ਉਹਦਾ ਭਗਤ ਉਹਦਾ ਸੇਵਕ ਹੈ, ਤੇ ਉਸ ਕਬੀਰ ਵਿੱਚ ਜਾ ਕੇ ਸਮਾ ਗਿਆ ਹਾਂ। ਪਰ ਇਹ ਨਹੀਂ ਕਿ ਉਹਦਾ ਅੰਤ ਬਿਆਨ ਕਰ ਸਕਾਂ, ਨਹੀਂ ਕੀਤਾ ਜਾ ਸਕਦਾ। ਉਹ ਕਿੰਨੀ ਕੁ ਸਮਰੱਥ ਆ, ਉਹ ਇੱਕ ਪਲ ਦੇ ਵਿੱਚ ਕੀ ਕਲਾ ਵਰਤਾ ਸਕਦਾ, ਇੱਕ ਪਲ ਵਿੱਚ ਕੀ ਖੇਡ ਵਰਤਾ ਸਕਦਾ, ਅੱਖ ਝਮਕਦੇ ਸਮੇਂ ਦੇ ਵਿੱਚ ਹੀ ਅੱਖ ਚਮਕਣ ਨੂੰ ਕਿੰਨਾ ਟਾਈਮ ਲੱਗਦਾ, ਖਿਨਮੈਂ ਥਾਪ ਉਥਾਪਣ ਹਾਰਾ, ਉਹ ਪਲ ਵਿੱਚ ਹੀ ਅੱਖ ਚਮਕਦਿਆਂ ਬਣਾ ਵੀ ਸਕਦਾ ਤੇ ਅੱਖ ਚਮਕਦਿਆਂ ਮਿਟਾ ਵੀ ਸਕਦਾ। ਉਹਦੇ ਵਾਸਤੇ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ, ਉਹ ਪਲ ਦੇ ਵਿੱਚ ਹੀ ਖੇਡ ਬਦਲ ਸਕਦਾ, ਇੱਕ ਪਲ ਵਿੱਚ ਭਰਿਆਂ ਨੂੰ ਖਾਲੀ ਕਰ ਸਕਦਾ, ਖਾਲੀਆਂ ਨੂੰ ਭਰ ਸਕਦਾ। ਇਸ ਵਾਸਤੇ ਅਸੀਂ ਉਹਦੇ ਗੁਣ ਗਾ ਕੇ ਆਪਣੇ ਆਪ ਨੂੰ ਸਵਾਰਨਾ ਹੈ ਤਾਂ ਕਿ ਮੈਂ ਉਹਦੇ ਚਰਨਾਂ ਵਿੱਚ ਜੁੜਨ ਦੇ ਕਾਬਿਲ ਹੋ ਜਾਵਾਂ, ਉਹਦੇ ਵਿੱਚ ਲੀਨ ਹੋਣ ਦੇ, ਸਮਾ ਜਾਣ ਦੇ ਕਾਬਿਲ ਹੋ ਜਾਵਾਂ, ਅਧੂਰੇ ਤੋਂ ਪੂਰਾ ਹੋ ਜਾਵਾਂ। ਇਸ ਲਈ ਸਾਨੂੰ ਇਹ ਗੁਰਬਾਣੀ ਦਾ ਖਜ਼ਾਨਾ ਦਿੱਤਾ ਹੈ, ਪਰ ਉਹਦਾ ਅੰਤ ਪਾਉਣ ਵਾਸਤੇ ਨਹੀਂ। ਪਿਛਲੇ ਸ਼ਬਦ ਵਿੱਚ ਵੀ ਆਪਾਂ ਵਿਚਾਰਿਆ, ਅਗੰਮ ਅਗੰਮਾ ਕਵਨ ਮਹਿਮਾ, ਮਨ ਜੀਵੈ ਸੁਣ ਸਊ। ਉਹ ਅਗੰਮ ਹੈ, ਅਗਾਂਹ ਤੋਂ ਅਗਾਂਹ, ਅਗਾਂਹ ਤੋਂ ਅਗਾਂਹ, ਉਹਦੀ ਮਹਿਮਾ ਨੂੰ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਉਹ ਅਨਾਹਤ ਹੈ, ਉਹਦੀ ਕੋਈ ਹੱਤਿਆ ਵੀ ਨਹੀਂ ਕਰ ਸਕਦਾ, ਉਹਨੂੰ ਕੋਈ ਮਾਰ ਮਿਟਾ ਵੀ ਨਹੀਂ ਸਕਦਾ। ਉਹ ਆਦ ਹੈ, ਇਸ ਦੁਨੀਆਂ ਦਾ ਆਦ ਹੈ, ਉਹਦੀ ਸੁੰਦਰਤਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਕਿੰਨਾ ਸੁੰਦਰ ਹੈ। ਇਸ ਵਾਸਤੇ ਸਾਹਿਬ ਜੀ ਸਮਝਾਉਂਦੇ ਆ, ਉਹਦਾ ਵੇਸ ਇੱਕੋ ਜਿਹਾ ਹੀ ਹੈ, ਉਹਦਾ ਵੇਸ ਨਹੀਂ ਬਦਲਦਾ। ਅਸੀਂ ਭੇਖ ਬਦਲਣ ਵਿੱਚ ਲੱਗੇ ਹੋਏ ਹਾਂ ਵੀ ਉਹ ਕਿਸੇ ਭੇਖ ਵਿੱਚ ਮਿਲ ਜਾਏ, ਪਰ ਮਹਾਰਾਜ ਕਹਿੰਦੇ ਨੇ ਉਹ ਭੇਖ ਧਾਰੀਆਂ ਨੂੰ ਨਹੀਂ ਮਿਲਦਾ, ਜਿਹੜੇ ਭੇਖ ਬਦਲਦੇ ਰਹਿੰਦੇ ਆ ਨਾ, ਉਹ ਭੇਖ ਧਾਰੀਆਂ ਨੂੰ ਨਹੀਂ ਮਿਲਦਾ, ਵੇਸ ਉਹਦਾ ਇੱਕੋ ਜਿਹਾ ਹੀ ਹੈ। ਸਾਨੂੰ ਆਪਣਾ ਵੇਸ ਉੱਦਾਂ ਦਾ ਬਣਾਉਣਾ ਪਏਗਾ। ਭੇਖ ਔਰ ਵੇਸ ਦੇ ਵਿੱਚ ਕੀ ਫਰਕ ਹੈ? ਭੇਖ ਹੈ ਬਾਹਰ ਦਾ, ਬਾਹਰ ਦਾ ਜਿਹੜਾ ਅਸੀਂ ਧਰਮ ਦਾ ਅਡੰਬਰ ਰਚ ਕੇ ਬੈਠੇ ਹਾਂ ਜਾਂ ਧਰਮ ਦੇ ਕਰਮ, ਇਹ ਭੇਖ ਹੈ। ਵੇਸ ਹੁੰਦਾ ਅੰਦਰ ਦਾ। ਭੇਖ ਤਾਂ ਦੇਖ ਕੇ ਬੰਦਾ ਕਹਿੰਦਾ ਵੀ ਇਹਦੇ ਵਰਗਾ ਹੈ ਹੀ ਕੋਈ ਨਹੀਂ, ਇਹ ਤੇ ਬਹੁਤ ਵੱਡਾ ਭਗਤ ਹੈ, ਇਹ ਤੇ ਰੱਬ ਦਾ ਰੂਪ ਹੈ, ਪਰ ਵੇਸ ਦੇਖ ਕੇ ਅੰਦਰ ਪਤਾ ਲੱਗਦਾ ਇਹ ਤੇ ਅਵਗਣਾਂ ਨਾਲ ਭਰਿਆ ਹੈ। ਭੇਖ ਕਹਿੰਦਾ ਵੀ ਬਾਹਰੋਂ ਨਿਰਮਲ, ਤੇ ਵੇਸ ਕਹਿੰਦਾ ਜੀਓ ਮੈਲੇ। ਭੇਖ ਅੰਦਰੋਂ ਬਾਹਰੋਂ ਕਹਿੰਦਾ ਪਵਿੱਤਰ ਹੈ, ਸ਼ੁੱਧ ਹੈ, ਤੇ ਅੰਦਰ ਜਿਹੜਾ ਵੇਸ ਹੈ ਉਹ ਕਹਿੰਦੇ ਅੰਦਰ ਮੈਲਾ ਹੈ, ਮਲੀਨ ਹੈ, ਅੰਦਰੋਂ ਤਾਂ ਭ੍ਰਿਸ਼ਟ ਹੋਇਆ ਪਿਆ, ਬਾਹਰੋਂ ਭੇਖ ਐਸਾ ਬਣਾ ਲਿਆ ਕਿ ਲੋਕ ਕਹਿੰਦੇ ਆ ਇਹ ਰੱਬ ਦਾ ਰੂਪ ਹੈ, ਇਹ ਬਹੁਤ ਵੱਡਾ ਰੱਬ ਦਾ ਭਗਤ ਹੈ, ਪਰ ਜਦੋਂ ਵੇਸ ਦੇਖਿਆ ਤੇ ਪਤਾ ਲੱਗਾ ਵੀ ਅੰਦਰ ਤੇ ਇਹ ਭ੍ਰਿਸ਼ਟ ਹੋਇਆ ਪਿਆ, ਅੰਦਰ ਤਾਂ ਮਤ ਮਲੀਨ ਹੋਈ ਪਈ ਹੈ, ਅੰਦਰ ਤੇ ਮਨ ਮੈਲਾ ਹੋਇਆ ਪਿਆ, ਕਾਲਾ ਹੋਇਆ ਪਿਆ। ਇਸ ਲਈ ਉਹਨੇ ਭੇਖ ਦੇਖ ਕੇ ਨਹੀਂ ਆਪਣੇ ਨਾਲ ਜੋੜਨਾ, ਉਹਨੇ ਅੰਦਰ ਦਾ ਵੇਸ, ਇਸੇ ਲਈ ਕਿਹਾ ਸੀ ਆਪਣਾ ਵੇਸ, ਇਹ ਗੁਰਬਾਣੀ ਅੰਦਰ ਦਾ ਵੇਸ ਬਣਾਉਣ ਲਈ ਹੈ। ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਤੂੰ ਅੰਦਰ ਆਪਣਾ ਨਿਮਰਤਾ ਵਾਲਾ, ਨਿਵਣ ਵਾਲਾ ਗੁਣ ਤੇਰੇ ਅੰਦਰ ਹੋਣਾ ਚਾਹੀਦਾ, ਕਿਉਂਕਿ ਉਹਨੇ ਹੰਕਾਰ ਦੇ ਵਿੱਚ ਨਹੀਂ ਮਿਲਣਾ। ਪਹਿਲੀ ਗੱਲ ਤੇ ਉਹਦੀ ਗੱਤ ਨਹੀਂ ਅਸੀਂ ਜਾਣਦੇ ਹਾਂ, ਪਰ ਚਲੋ ਜੇ ਉਹਦੀ ਕਮਾਈ ਕਰਕੇ ਉਹਨੂੰ ਅਸੀਂ ਪਾਉਣਾ ਚਾਹੁੰਦੇ ਹਾਂ, ਮਿਲਣਾ ਚਾਹੁੰਦੇ ਹਾਂ, ਉਹ ਇਹ ਜਨਮ ਉਹਦੇ ਲੇਖੇ ਵਿੱਚ ਲਗਾਉਣਾ ਚਾਹੁੰਦੇ ਹਾਂ, ਫਿਰ ਸਾਨੂੰ ਆਪਣਾ ਅੰਦਰ ਦਾ ਵੇਸ ਬਣਾਉਣਾ, ਸਵਾਰਨਾ ਪਏਗਾ, ਸ਼ਿੰਗਾਰਨਾ ਪਏਗਾ। ਇਸ ਵਾਸਤੇ ਮਹਾਰਾਜ ਕਹਿੰਦੇ ਉਹਦੇ ਵਿੱਚ ਨਿਮਰਤਾ ਵਾਲਾ ਗੁਣ ਹੋਣਾ ਚਾਹੀਦਾ ਹੈ। ਅੰਦਰ ਹੋਵੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਭਰਿਆ, ਤੇ ਮੈਂ ਬਾਹਰੋਂ ਧਰਮੀ ਬਣ ਕੇ ਬੈਠਾ ਹੋਵਾਂ, ਇਹ ਭੇਖ ਲੋਕਾਂ ਨੂੰ ਵਸ ਕਰ ਸਕਦਾ, ਪਰਮੇਸ਼ਵਰ ਨੂੰ ਨਹੀਂ। ਭੇਖ ਦਿਖਾਏ ਜਗਤ ਕੋ ਲੋਗਨ ਕੋ ਵਸ ਕੀ, ਲੋਕਾਂ ਨੂੰ ਵਸ ਕਰ ਸਕਦੇ ਹਾਂ ਆਪਾਂ ਭੇਖ ਦਿਖਾ ਕੇ, ਪਰ ਉਸ ਮਾਲਕ ਨੂੰ ਨਹੀਂ, ਕਿਉਂਕਿ ਉਹਨੇ ਭੇਖ ਦੇਖ ਕੇ ਨਹੀਂ ਡੁੱਲਣਾ। ਅਸੀਂ ਬਾਹਰ ਦਾ ਭੇਖ ਦੇਖ ਕੇ ਡੁੱਲ ਜਾਂਦੇ ਹਾਂ, परमेश्वर दे प्रति साडे अंदर प्रेम होवे, निम्रता वाला गुण होवे, फिर गल बननी है। अहंकारियां वल ते ओ मुख नहीं करदा। इसलिए महाराज कहिंदे जे उहनूं पाउणा है ते उहदा तरीका है प्रेम दा, भेख दा तरीका नहीं है। पर लोग भेख दा तरीका बना के बैठे हुए आ। कबीर साहब जी ने यह जागरता लियांदी ना, जिहड़े धर्म दे पुजारी भेख बना के बैठे सी, उह कहिंदे इस तरह ते उह रब नहीं मिलदा, इदां ते उहनूं पाया ही नहीं जा सकदा। प्रेम नाल उहने मिलना है, जिदे अंदर नेम है ते प्रेम है, नेम ने प्रेम बनाउणा है। ते जे साडे अंदर हजे उहदे नाम दे प्रति नेम नहीं बनिया ते प्रेम कदों बनेगा। कई ते हजे नितनेम भी नहीं करन लगे, कईआं नूं ते हजे नितनेम भी बड़ा औखा लगदा है करना, कईआं नूं ते हजे जपजी साहिब दा पाठ भी करना बड़ा औखा लगदा है, ते हजे नेम ही नहीं बनिया ते प्रेम कदों बनेगा। ਇਹ ਨੇਮ ਇਸ ਲਈ ਦਿੱਤਾ ਸੀ, ਨਿਤ ਉੱਠ ਗਾਵੋ ਪ੍ਰਭ ਕੀ ਬਾਣੀ। ਇਹ ਸਾਨੂੰ ਨੇਮ ਇਸ ਲਈ ਦਿੱਤਾ ਸੀ ਕਿ ਤੇਰੇ ਅੰਦਰ ਉਹਦੇ ਪ੍ਰਤੀ ਪ੍ਰੇਮ ਬਣ ਜਾਏ, ਤੇ ਪ੍ਰੇਮ ਵਿੱਚ ਹੀ ਤੂੰ ਉਹਦੇ ਵਿੱਚ ਸਮਾ ਸਕਦਾ। ਪਰ ਦੇਖੀਏ, ਝਾਤ ਮਾਰੀਏ ਕਿ ਮੈਂ ਨੇਮ ਆਪਣੇ ਨੇਮ ਦੇ ਵਿੱਚ ਪੱਕਾ ਹਾਂ, ਪੂਰਾ ਹਾਂ। ਕਿ ਸ਼ਾਮ ਨੂੰ ਸੋਧਰ ਦੀ ਬਾਣੀ ਦੇ ਵਿੱਚ ਮੇਰਾ ਨੇਮ ਪੂਰਾ ਹੈ। ਕਈ ਵਾਰੀ ਇਨਸਾਨ ਦੇ ਮੁੱਖੋਂ ਇਹ ਬਹਾਨਾ ਬਣ ਕੇ ਨਿਕਲ ਜਾਂਦਾ ਹੈ ਵੀ ਅੱਜ ਟਾਈਮ ਨਹੀਂ ਲੱਗਾ, ਅੱਜ ਮੈਂ ਰਸਤੇ ਦੇ ਵਿੱਚ ਸੀ, ਅੱਜ ਮੈਂ ਫਲਾਣੇ ਥਾਂ 'ਤੇ ਸੀ, ਅੱਜ ਮੈਂ ਵਿਆਹ ਸ਼ਾਦੀ ਵਿੱਚ ਸੀ, ਫਲਾਣੇ ਥਾਂ 'ਤੇ ਸੀ, ਅੱਜ ਨਹੀਂ ਟਾਈਮ ਲੱਗਾ। ਇਹਦਾ ਮਤਲਬ ਪ੍ਰੇਮ ਨਹੀਂ ਹੈ, ਨੇਮ ਵੀ ਹਜੇ ਨਹੀਂ ਬਣਿਆ ਤੇ ਪ੍ਰੇਮ ਵੀ ਨਹੀਂ ਬਣਿਆ। ਗੱਲ ਤੇ ਦੇਖੋ, ਇੱਕ ਦਿਨ ਗੁਰੂ ਹਰਿ ਰਾਏ ਸਾਹਿਬ ਜੀ ਦੇ ਜੀਵਨ ਵਿੱਚੋਂ ਸਾਂਝ ਪਾਈ ਸੀ ਨਾ, ਉਹ ਮਾਤਾ ਜਿਹਦੇ ਆਪਣੇ ਲਈ ਘਰ ਵਿੱਚ ਆਟਾ ਮਸਾਂ ਜੁੜਦਾ ਹੈ, ਪਰ ਜਦੋਂ ਗੁਰੂ ਕੇ ਲੰਗਰਾਂ ਵਿੱਚ ਸੇਵਾ ਹੁੰਦੀ ਦੇਖੀ, ਇਹਦੇ ਅੰਦਰ ਵੀ ਚਾਓ ਪੈਦਾ ਹੋ ਗਿਆ ਵੀ ਮਹਾਰਾਜ ਮੇਰੇ ਹੱਥਾਂ ਦੇ ਵੀ ਦੋ ਪ੍ਰਸ਼ਾਦੇ ਛਕ ਲਓ। ਘਰੋਂ ਚਾਹ ਦੇ ਨਾਲ ਦੋ ਪ੍ਰਸ਼ਾਦੇ ਤਿਆਰ ਕਰਕੇ ਕੱਪੜੇ 'ਚ ਲਪੇਟ ਕੇ ਤੁਰ ਪਈ, ਬੜੇ ਚਾਹਵਾਂ ਨਾਲ। ਪ੍ਰੇਮ ਸੀ ਨਾ ਅੰਦਰ, ਭਰਿਆ ਪਿਆ ਸੀ ਹਿਰਦਾ ਪ੍ਰੇਮ ਦੇ ਨਾਲ। ਤੁਰ ਤਾਂ ਪਈ ਪਰ ਰਸਤੇ ਦੇ ਵਿੱਚ ਕਦਮ ਰੁਕ ਗਏ, ਅੱਖਾਂ 'ਚ ਹੰਝੂ ਆ ਗਏ ਵੀ ਮੈਂ ਤੁਰੀ ਤਾਂ ਜਾਂਦੀ ਹਾਂ ਪਰ ਕੀ ਮੇਰੇ ਗਰੀਬਣੀ ਦੇ ਹੱਥੋਂ ਗੁਰੂ ਮਹਾਰਾਜ ਦੋ ਪ੍ਰਸ਼ਾਦੇ ਛਕ ਲੈਣਗੇ? ਉੱਥੇ ਤਾਂ ਇੱਕ ਤੋਂ ਇੱਕ ਚੜ੍ਹਾਉਂਦੇ ਨੇ ਸੇਵਾ ਕਰਨ ਵਾਲੇ, ਇੱਕ ਤੋਂ ਇੱਕ ਚੜ੍ਹਨ ਦੀਆਂ। ਉੱਥੇ ਤੇ ਸੇਵਾ ਕਰਨ ਵਾਲਿਆਂ ਦੀ

कुछ खाण नू है ता दे। जो कन्ना च बोल आवाज सुनाई दिती एकदम अखां खोलियां कौन देखिया ते गुरु हर राय साहब ते की कीरतपुर साहब लंगर दी कोई घाट सी जां खाण वाले पदार्थां दी कमी सी। महाराज घोड़े ते सवार होए ते तुर पए ते महाराज नू भुख सतगुरु महाराज जी कहिंदे माई भुख लगी आ। ਜਦੋਂ ਦੇਖਿਆ ਗੁਰੂ ਸਾਹਿਬ ਉਸੇ ਵੇਲੇ ਖੁਸ਼ੀ ਖੁਸ਼ੀ ਦੇ ਨਾਲ ਕੰਬਦੇ ਹੋਏ ਹੱਥਾਂ ਦੇ ਨਾਲ ਜਿਹੜਾ ਸੀ ਬਸਤਰ ਖੋਲ੍ਹ ਕੇ ਅਤੇ ਪ੍ਰਸ਼ਾਦਾ ਮਹਾਰਾਜ ਨੂੰ ਦਿੱਤਾ ਅਤੇ ਨਾਲ ਸੇਵਕ ਸੀ ਮਹਾਰਾਜ ਦੇ। ਉਸੇ ਵੇਲੇ ਛੱਕ ਲਿਆ, ਬੜੀ ਪ੍ਰਸੰਨ ਹੋਈ ਵੀ ਐਸੀ ਲਾਲ ਤੁਝ ਬਿਨ ਕੌਣ ਕਰੇ। ਗਰੀਬ ਨਿਵਾਜ ਗੁਸਈਆਂ ਮੇਰਾ ਮਾਥਾ ਛਤਰ ਤਰੇ। ਅਗਲੇ ਦਿਨ ਜਦੋਂ ਮਹਾਰਾਜ ਲੰਗਰ ਵਿੱਚ ਲੰਗਰ ਛਕਣ ਜਾਣ ਲੱਗੇ ਤੇ ਕਹਿੰਦੇ ਸੇਵਕੋ ਹੱਥ ਧਵਾਓ ਸਾਡੇ, ਤੇ ਉਹ ਸੇਵਕ ਕਹਿੰਦੇ ਸਾਨੂੰ ਮੌਕਾ ਮਿਲੇ ਤੇ ਅਸੀਂ ਮਹਾਰਾਜ ਨੂੰ ਸਵਾਲ ਕਰਨਾ, ਤੇ ਉਹਨਾਂ ਨੂੰ ਮੌਕਾ ਮਿਲ ਗਿਆ। ਕਹਿੰਦੇ ਮਹਾਰਾਜ ਕੱਲ ਜਦੋਂ ਉਸ ਮਾਈ ਤੋਂ ਪ੍ਰਸ਼ਾਦਾ ਲੈ ਕੇ ਛਕਿਆ ਉਦੋਂ ਕਿਉਂ ਨਹੀਂ ਹੱਥ ਧੋਤੇ? ਉਦੋਂ ਤਾਂ ਕਿਹਾ ਨਹੀਂ ਵੀ ਪਹਿਲਾਂ ਹੱਥ ਧਵਾਓ ਫਿਰ ਅਸੀਂ ਪ੍ਰਸ਼ਾਦਾ? ਉਦੋਂ ਤੇ ਫਟਾਫਟ ਲੈ ਕੇ ਪ੍ਰਸ਼ਾਦਾ ਛਕ ਲਿਆ, ਹੁਣ ਤੁਸੀਂ ਕਹਿੰਦੇ ਪਹਿਲਾਂ ਹੱਥ ਧਵਾਓ? ਮਹਾਰਾਜ ਕੇ ਹੱਸ ਪਏ। ਸਾਹਿਬ ਕਹਿੰਦੇ ਇਹ ਸਾਡਾ ਨੇਮ ਹੈ, ਉਹ ਸਾਡਾ ਪ੍ਰੇਮ ਸੀ, ਉਹ ਪ੍ਰੇਮ ਸੀ, ਇਹ ਨੇਮ ਹੈ, ਇਹ ਨੇਮ ਦੇ ਮੁਤਾਬਕ ਅਸੀਂ ਰੋਜ਼ ਹੱਥ ਧੋਂਦੇ ਹਾਂ ਤੇ ਧੋਣੇ ਹਾਂ। ਇਸ ਵਾਸਤੇ ਸੱਚ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਪ੍ਰੇਮ ਹੀ ਖਿੱਚ ਕੇ ਲੈ ਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ। ਜਦੋਂ ਭਾਈ ਸਾਧੂ ਤੇ ਭਾਈ ਰੂਪਾ ਜੰਗਲ ਦੇ ਵਿੱਚ ਤਿਹਾਏ ਪਿਆਸੇ ਜ਼ਮੀਨ ਦੇ ਉੱਤੇ ਲਿਟੇ ਹੋਏ ਆ, ਕੋਲ ਪਾਣੀ ਦਾ ਘੜਾ ਭਰਿਆ ਪਿਆ, ਪੀਂਦੇ ਨਹੀਂ, ਕਿਉਂਕਿ ਪ੍ਰੇਮ ਸੀ ਵੀ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਛਕਣ ਫਿਰ ਅਸੀਂ ਛਕਾਂਗੇ। ਤੇ ਗੁਰੂ ਹਰਗੋਬਿੰਦ ਸਾਹਿਬ ਪਿੰਡ ਡਰੋਲੀ ਤੋਂ ਤੁਰ ਪਏ ਉਸ ਜੰਗਲ ਦੇ ਵੱਲ, ਤੇ ਮਹਾਰਾਜ ਨੂੰ ਕਿਤੇ ਇੱਥੇ ਜਲ ਛਕਣ ਦੀ ਕਮੀ ਸੀ? ਨਹੀਂ, ਉਹ ਪ੍ਰੇਮ ਸੀ ਮਹਾਰਾਜ ਦਾ ਜਿਹੜਾ ਖਿੱਚ ਕੇ ਲੈ ਗਿਆ, ਤੇ ਜਾ ਕੇ ਆਪ ਵੀ ਜਲ ਛਕਿਆ ਤੇ ਪਿਓ ਪੁੱਤਰ ਭਾਈ ਸਾਧੂ ਤੇ ਭਾਈ ਰੂਪੇ ਨੂੰ ਛਕਾਇਆ। ਗੱਲ ਪ੍ਰੇਮ ਦੀ ਹੈ। ਮਹਾਰਾਜ ਨੇ ਕਿਹਾ ਕਹਿੰਦੇ ਜਿਹੜੇ ਲੋਕ ਸਿਆਣੇ ਚਤਰ ਚਲਾਕ ਆ ਉਹ ਪਰਮੇਸ਼ਵਰ ਤੱਕ ਪਹੁੰਚ ਹੀ ਨਹੀਂ ਸਕਦੇ, ਉਹਦੇ ਵਿੱਚ ਸਮਾ ਹੀ ਨਹੀਂ ਸਕਦੇ। ਤਜੋ ਸਿਆਣਪ ਸੁਰਜਨੋ, ਤਜੋ ਛੱਡ ਦਿਓ, ਇਆਣੇ ਬਣ ਕੇ ਆਉਂਗੇ ਤਾਂ ਪਹੁੰਚ ਬਣ ਸਕਦੀ ਹੈ, ਸਿਆਣੇ ਬਣ ਕੇ ਆਉਂਗੇ ਤੇ ਨਹੀਂ, ਅਧੂਰਾ ਰਹਿ ਜਾਣਾ ਜੀਵਨ। ਛੱਡ ਦਿਓ, ਉਹਦੇ 'ਤੇ ਆਸ ਰੱਖੋ ਔਰ ਉਹਦੇ ਨਾਮ ਦੀ ਕਮਾਈ ਕਰੋ, ਪਰ ਉਹਦਾ ਅੰਤ ਨਹੀਂ ਹੈ, ਉਹਦੀ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਵੀ ਉਹ ਕਿਸ ਤਰ੍ਹਾਂ ਦਾ ਹੈ। ਅੰਦਾਜ਼ਾ ਲਾਇਆ ਜਾ ਸਕਦਾ ਕਿ ਉਹਦੀ ਪਗੜੀ ਸੁੰਦਰ ਹੈ, ਉਹਦੇ ਨੈਣ ਨਕਸ਼ ਸੋਹਣੇ ਨੇ ਔਰ ਉਹਦਾ ਜਿਹੜੇ ਹੱਥ ਪੈਰ ਜਿਹੜੇ ਬੜੇ ਸੁੰਦਰ ਨੇ, ਇਹ ਤਾਂ ਦੱਸਿਆ ਜਾ ਸਕਦਾ, ਪਰ ਇਹ ਨਹੀਂ ਦੱਸਿਆ ਜਾ ਸਕਦਾ ਵੀ ਉਹ ਹੈ ਕਿਹਦੇ ਵਰਗਾ, ਉਹਦੀ ਗੱਤ ਜਾਣੀ ਨਹੀਂ ਜਾ ਸਕਦੀ। ਇਸ ਵਾਸਤੇ ਪ੍ਰੇਮ ਪਾਉਣਾ ਪਏਗਾ। ਗੁਰਬਾਣੀ ਸਾਨੂੰ ਪ੍ਰੇਮ ਦੀ ਅਵਸਥਾ ਸਮਝਾਉਂਦੀ ਹੈ ਵੀ ਇਹ ਅਹੰਕਾਰ ਵਿੱਚੋਂ ਕੱਢ ਦਿਓ, ਮਨ ਚੋਂ ਤੁਹਾਡੇ ਅੰਦਰ ਨਿਮਰਤਾ ਵਾਲਾ ਨਿਭਣ ਵਾਲਾ ਗੁਣ ਹੋਣਾ ਚਾਹੀਦਾ, ਨਿਭਣ ਵਾਲਾ। ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ। ਜੇ ਤੁਸੀਂ ਸਚਿਆਰ ਬਣ ਕੇ ਸੱਚ ਵਿੱਚ ਸਮਾਉਣਾ ਚਾਹੁੰਦੇ ਹੋ ਫਿਰ ਤੁਹਾਡੇ ਵਿੱਚ ਮਿੱਠਤ ਨੀਵੀ ਨਾਨਕਾ ਵਾਲਾ ਗੁਣ ਹੋਣਾ ਚਾਹੀਦਾ, ਨਿਭਣ ਵਾਲਾ। ਗੁਰਬਾਣੀ ਨੇ ਸਾਡਾ ਸੁਭਾਅ ਬਦਲਣਾ, ਸਾਡੀ ਸੋਚ ਬਦਲਣੀ ਹੈ ਕਿ ਅਸੀਂ ਬਦਲ ਰਹੇ ਹਾਂ। ਜੇ ਅਸੀਂ ਬਦਲ ਹੀ ਨਹੀਂ ਰਹੇ ਹਾਂ ਤੇ ਫਿਰ ਪਰਮੇਸ਼ਵਰ ਵਿੱਚ ਕਿਵੇਂ ਲੀਨ ਹੋ ਸਕਦੇ ਹਾਂ ਆਤਮਕ ਜੋਤ ਕਰਕੇ? ਕਿਉਂਕਿ ਮੈਂ ਤੇ ਬਦਲ ਹੀ ਨਹੀਂ ਰਿਹਾ, ਮੈਂ ਤੇ ਸਿਰਫ ਪੜ ਪੜ ਗੱਡੀ ਲੱਦੀ ਹੈ, ਮੈਂ ਪੜ ਰਿਹਾ ਤੇ ਹਉਮੈ ਦਾ ਭਾਰ ਲੱਦ ਰਿਹਾ, ਹੋਰ ਕੁਛ ਵੀ ਨਹੀਂ ਹੈ, ਬਦਲ ਤੇ ਰਿਹਾ ਹੀ ਨਹੀਂ ਮੈਂ। ਰੋਜ਼ ਨਿਤ ਨੇਮ, ਰੋਜ਼ ਨੇਮ ਅਸੀਂ ਪ੍ਰੇਮ ਵਾਲੇ ਪਾਸੇ ਨੂੰ ਵਧਾਉਣਾ ਤਾਂ ਕਿ ਨੇਮ ਕਰਦੇ ਕਰਦੇ ਇੱਕ ਦਿਨ ਪ੍ਰੇਮ ਅੰਦਰ

0: ਬਣ ਜਾਏ ਪਰਮੇਸ਼ਵਰ ਦੇ, ਪਰ ਹਜੇ ਤੇ ਮੈਂ ਨੇਮ ਕਰਕੇ ਆਪਣੇ ਆਪ ਨੂੰ ਬਦਲ ਹੀ ਨਹੀਂ ਰਿਹਾ, ਮੇਰੇ 'ਚ ਕੋਈ ਹਜੇ ਬਦਲਾਵ ਹੀ ਨਹੀਂ ਆ ਰਿਹਾ। ਮੈਂ ਜਦੋਂ ਧਰਮ ਅਸਥਾਨ 'ਤੇ ਆ ਜਾਵਾਂ, ਗੁਰੂ ਚਰਨਾਂ 'ਚ ਆ ਜਾਵਾਂ, ਤਾਂ ਮੇਰੇ ਤੋਂ ਵੱਡਾ ਨੇਮ ਹੀ ਕੋਈ ਨਹੀਂ, ਮੇਰੇ ਤੋਂ ਵੱਡਾ ਧਰਮ ਹੀ ਕੋਈ ਨਹੀਂ। ਪਰ ਜਦੋਂ ਮੈਂ ਸੰਸਾਰ ਵਿੱਚ ਵਿਚਰਦਾ ਤੇ ਫਿਰ ਮੇਰੇ ਰੂਪ ਰੰਗ ਦੇਖਣ ਵਾਲਾ ਹੁੰਦਾ, ਉਦੋਂ ਤੇ ਬੰਦਾ ਕਹਿ ਹੀ ਨਹੀਂ ਸਕਦਾ ਵੀ ਇਹ ਧਰਮੀ ਹੈ ਇਹ ਨੇਮੀ ਹੈ, ਕਿਉਂਕਿ ਸਮਾਜ ਵਿੱਚ ਵਿਚਰਨਾ ਉਸ ਤਰੀਕੇ ਦਾ ਹੈ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਸਾਡੇ 'ਤੇ, ਅਸੀਂ ਜਿਹੜੇ ਇਹ ਭੇਖ ਦੇ ਚੱਕਰਾਂ ਵਿੱਚ ਭਟਕ ਰਹੇ ਹਾਂ ਨਾ, ਭੇਖ ਦੇਖ ਕੇ ਡੁੱਲ ਰਹੇ ਹਾਂ, ਅਸੀਂ ਇਹਦੇ ਵਿੱਚੋਂ ਕੱਢਣ ਲਈ ਮਹਾਰਾਜ ਕਹਿੰਦੇ ਅੰਦਰ ਦਾ ਵੇਸ ਬਣਾ, ਕਿਉਂਕਿ ਉਹ ਅੰਦਰ ਦੇ ਪ੍ਰੇਮ ਨੂੰ ਦੇਖ ਕੇ ਹੀ ਮਿਲਦਾ ਹੈ, ਉਹ ਬਾਹਰ ਦਾ ਭੇਖ ਦੇਖ ਕੇ ਨਹੀਂ ਮਿਲਣਾ ਉਹਨੇ। ਅਤੇ ਦੂਜੀ ਗੱਲ, ਉਹਦੀ ਅਵਸਥਾ ਨੂੰ ਜਾਣਿਆ ਨਹੀਂ ਜਾ ਸਕਦਾ, ਕਿੱਥੋਂ ਤੱਕ ਉਹਦੀ ਹੱਦ ਹੈ, ਉਹਦੀ ਸੀਮਾ ਕਿੱਥੋਂ ਤੱਕ ਹੈ, ਨਹੀਂ ਜਾਣਿਆ ਜਾ ਸਕਦਾ। ਉਹ ਕਿੰਨੀ ਸਮਰੱਥਾ ਦਾ ਮਾਲਕ ਹੈ, ਬਸ ਇਹ ਕਿਹਾ ਜਾ ਸਕਦਾ ਹੈ ਕਿ ਉਹ ਸਰਬ ਕਲਾ ਸਮਰੱਥ ਹੈ, ਸਰਬ ਕਲਾ ਸਾਰੀਆਂ ਤਾਕਤਾਂ ਦਾ ਮਾਲਕ ਹੈ, ਪਰ ਕਿੰਨੀਆਂ ਤਾਕਤਾਂ ਦਾ ਮਾਲਕ ਹੈ ਇਹ ਨਹੀਂ ਦੱਸਿਆ ਜਾ ਸਕਦਾ। ਇਹ ਤਾਂ ਕਹਿ ਸਕਦੇ ਹਾਂ ਸਰਬ ਕਲਾ ਸਮਰੱਥ, ਪਰ ਕਿੰਨੀ ਉਹਦੀ ਗਿਣਤੀ ਮਿਣਤੀ ਨਹੀਂ, ਉਹਦਾ ਕੋਈ ਮਾਪ ਤੋਲ ਹੀ ਨਹੀਂ ਹੈ, ਦੱਸਿਆ ਨਹੀਂ ਜਾ ਸਕਦਾ। ਤੋ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਜਾਨੀ ਨਾ ਜਾਈ ਤਾਂ ਕੀ ਗਾਤ, ਉਹਦੀ ਅਵਸਥਾ ਨੂੰ ਨਹੀਂ ਜਾਣਿਆ ਜਾ ਸਕਦਾ। ਜਿੰਨਾ ਮਰਜ਼ੀ ਕੋਈ ਜਪ ਕਰ ਲਏ, ਤਪ ਕਰ ਲਏ, ਜਿੰਨਾ ਮਰਜ਼ੀ ਵੱਡਾ ਕੋਈ ਬ੍ਰਹਮ ਗਿਆਨੀ ਵੀ ਹੋ ਜਾਏ, ਸਾਧੂ ਹੋ ਜਾਏ, ਸੰਤ ਹੋ ਜਾਏ, ਮਹਾਤਮਾ ਹੋ ਜਾਏ, ਪਰ ਉਹਦੀ ਅਵਸਥਾ ਨੂੰ ਨਹੀਂ ਜਾਣਿਆ ਜਾ ਸਕਦਾ ਹੈ ਜੀ।
1: ਕਹਿ ਪਿਖਾਰੋ ਹਉ ਹਰ

ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਕਹਿੰਦੇ ਗਣ ਗੰਧਰਵ ਸਿੱਧ ਅਰ ਸਾਧਿਕ। ਗਣ ਕਹਿੰਦੇ ਨੇ ਜਿਹੜੇ ਦੇਵਤਿਆਂ ਦੇ ਅੱਗੋਂ ਸੇਵਕ ਹੁੰਦੇ ਨੇ, ਜਿਹੜੇ ਦੇਵਤੇ ਨੇ ਉਹਨਾਂ ਦੇ ਜਿਹੜੇ ਅੱਗੇ ਸੇਵਕ ਹੁੰਦੇ ਨੇ ਉਹਨਾਂ ਨੂੰ ਗਣ ਕਿਹਾ ਜਾਂਦਾ ਹੈ। ਗੰਧਰਵ ਕਹਿੰਦੇ ਦੇਵਤਿਆਂ ਦੀ ਨਗਰੀ ਵਿੱਚ ਜਿਹੜੇ ਗਵਈਏ ਹੁੰਦੇ ਆ ਗਾਉਣ ਵਾਲੇ, ਉਹਨਾਂ ਨੂੰ ਗੰਧਰਵ ਕਿਹਾ ਜਾਂਦਾ ਹੈ। ਸਿੱਧ ਕਹਿੰਦੇ ਆ ਜਿਹਨੇ ਸਿੱਧੀਆਂ ਪਾ ਲਈਆਂ, ਜਿਹਨੇ ਕਾਮਯਾਬੀਆਂ ਸਫਲਤਾਵਾਂ ਹਾਸਲ ਕਰ ਲਈਆਂ। ਸਾਧਕ ਕਹਿੰਦੇ ਜਿਹੜੇ ਹਜੇ ਸਾਧਨਾਵਾਂ 'ਚ ਜੁੜੇ ਹੋਏ ਆ, ਸਾਧਨਾ ਕਰ ਰਹੇ ਆ। ਇਹਨੂੰ ਇੱਕ ਦਿਨ ਬਿਆਨ ਕੀਤਾ ਸੀ, ਸ਼ਾਇਦ ਯਾਦ ਹੋਵੇ, ਇੱਕ ਹਜੇ ਡਾਕਟਰੀ ਦੀ ਪੜ੍ਹਾਈ ਕਰ ਰਿਹਾ, ਇੱਕ ਡਾਕਟਰ ਬਣ ਗਿਆ, ਇੱਕ ਵਕਾਲਤ ਕਰ ਰਿਹਾ, ਇੱਕ ਵਕੀਲ ਬਣ ਗਿਆ। ਜਿਹੜਾ ਵਕੀਲ ਬਣ ਗਿਆ ਉਹ ਸਿੱਧ ਹੈ, ਜੋ ਵਕਾਲਤ ਕਰ ਰਿਹਾ ਉਹ ਸਾਧਕ ਹੈ। ਜਿਹੜਾ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਉਹ ਸਾਧਕ ਹੈ, ਜਿਹੜਾ ਡਾਕਟਰ ਬਣ ਗਿਆ ਉਹ ਸਿੱਧ ਹੈ। ਜਿਹਨੇ ਕਾਮਯਾਬੀ ਸਫਲਤਾ ਹਾਸਲ ਕਰ ਲਈ ਯੋਗ ਸਾਧਨਾ ਦੇ ਵਿੱਚ ਉਹ ਸਿੱਧ ਹੋ ਗਿਆ, ਅਤੇ ਜਿਹੜੇ ਹਜੇ ਯੋਗ ਸਾਧਨਾ ਕਰ ਰਹੇ ਨੇ ਉਹ ਹਜੇ ਸਾਧਕ ਨੇ। ਮਹਾਰਾਜ ਜੀ ਕਹਿੰਦੇ ਭਾਵੇਂ ਸਿੱਧ ਹੈ ਅਤੇ ਭਾਵੇਂ ਸਾਧਕ ਨੇ, ਅਤੇ ਭਾਵੇਂ ਗਣ ਅਤੇ ਗੰਧਰਵ ਨੇ, ਸੁਰ ਨਰ, ਉਹ ਨਰ ਜਿਨ੍ਹਾਂ ਵਿੱਚ ਸੁਰ ਵਰਗੇ ਗੁਣ ਨੇ। ਨਰ ਕਹਿੰਦੇ ਮਨ ਨੂੰ, ਮਨੁੱਖ ਨੂੰ, ਉਹ ਮਨੁੱਖ ਜਿਹਦੇ ਵਿੱਚ ਸੁਰ ਵਰੇ ਗੁਣ, ਸੁਰ ਕਹਿੰਦੇ ਦੇਵਤੇ, ਜਿਨ੍ਹਾਂ ਵਿੱਚ ਦੈਵੀ ਗੁਣ ਨੇ, ਉਹ ਮਨੁੱਖ ਜਿਨ੍ਹਾਂ ਵਿੱਚ ਦੈਵੀ ਗੁਣ ਨੇ, ਦੇਵ ਜਿੰਨੇ ਵੀ ਦੇਵਤੇ ਨੇ, ਬ੍ਰਹਮ ਬ੍ਰਹਮਾ ਬ੍ਰਹਮ ਆਦਿਕ ਅਤੇ ਬ੍ਰਹਮ ਆਦਿਕ ਜਿੰਨੇ ਵੀ ਦੇਵਤੇ ਆ ਸਾਰੇ ਦੇ ਸਾਰੇ ਹੀ। ਚਤੁਰ ਵੇਦ ਉਚਰਤ ਦਿਨ ਰਾਤ, ਚਾਰ ਵੇਦ ਨੇ, ਚਾਰਾਂ ਵੇਦਾਂ ਨੂੰ ਉਚਾਰਨ ਕਰਨ ਵਾਲੇ ਦਿਨ ਰਾਤ ਉਚਾਰਨ ਕਰ ਰਹੇ ਨੇ, ਦਿਨ ਰਾਤ ਲਗਾਤਾਰ ਨਿਰੰਤਰ 24 ਘੰਟੇ। ਅਗੰਮ ਅਗੰਮ ਠਾਕੁਰ ਆਗਾਦ, ਕੀ ਉਚਾਰਨ ਕਰ ਰਹੇ ਆ, ਭਾਵੇਂ ਬ੍ਰਹਮਾ ਹੈ, ਭਾਵੇਂ ਜਿੰਨੇ ਵੀ ਦੇਵਤੇ ਆ, ਬ੍ਰਹਮਾ ਵਿਸ਼ਨੂੰ ਮਹੇਸ਼ ਜਿੰਨੇ ਵੀ ਦੇਵਤੇ ਆ, ਜਿੰਨੇ ਵੀ ਗਵਈਏ ਨੇ ਗਾਉਣ ਵਾਲੇ, ਜਿੰਨੇ ਸਿੱਧ ਨੇ ਸਾਧਕ ਨੇ ਦੈਵੀ ਗੁਣਾਂ ਵਾਲੇ ਨੇ, ਜਿੰਨੇ ਵੀ ਨੇ ਚਾਰ ਵੇਦਾਂ ਦਾ ਉਚਾਰਨ ਕਰਨ ਵਾਲੇ, ਉਹ ਸਾਰੇ ਹੀ ਇੱਕ ਗੱਲ ਮੰਨਦੇ ਆ, ਭਾਵੇਂ ਕੋਈ ਦੱਸੇ ਨਾ ਦੱਸੇ ਉਹ ਗੱਲ ਵੱਖਰੀ ਹੈ, ਪਰ ਸਾਰੇ ਹੀ ਇਹ ਗੱਲ ਮੰਨਦੇ ਆ ਕਿ ਅਗੰਮ ਅਗੰਮ ਠਾਕੁਰ ਆਗਾਧ, ਉਹ ਪਰਮੇਸ਼ਵਰ ਅਗੰਮ ਹੈ, ਜਿੱਥੇ ਤੱਕ ਸਾਡਾ ਗਮਨ ਨਹੀਂ ਹੋ ਸਕਦਾ ਉਹਦੀ ਕਿਰਪਾ ਤੋਂ ਬਿਨਾਂ। ਅਸੀਂ ਬਾਹਰ ਦਾ ਸਫ਼ਰ ਤੇ ਤੈਅ ਕਰ ਲਾਂਗੇ ਜਿਸ ਤਰ੍ਹਾਂ ਮਰਜ਼ੀ ਕਰਕੇ, ਕਹਿ ਕਹਾ ਕੇ, ਰਿਸ਼ਵਤ ਦੇ ਕੇ ਜਾਂ ਸਿਫਾਰਿਸ਼ ਪਾ ਕੇ ਅਸੀਂ ਬਾਹਰ ਦਾ ਸਫ਼ਰ ਤੇ ਤੈਅ ਕਰ ਲਾਂਗੇ, ਕਰਵਾ ਲਾਂਗੇ ਕਿਸੇ ਤੋਂ, ਪਰ ਜਿਹੜਾ ਪਰਮੇਸ਼ਵਰ ਤੱਕ ਦਾ ਸਫ਼ਰ ਹੈ ਇਹ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਹੋਣਾ। ਉੱਥੇ ਚਤੁਰਾਈਆਂ ਚਲਾਕੀਆਂ ਸਿਆਣਪਾਂ ਕੰਮ ਨਹੀਂ ਆਉਣੀਆਂ, ਉੱਥੇ ਕੋਈ ਸਿਫਾਰਿਸ਼ ਕੰਮ ਨਹੀਂ ਆਉਣੀ, ਉੱਥੇ ਕੋਈ ਰਿਸ਼ਵਤ ਕੰਮ ਨਹੀਂ ਆਉਣੀ, ਉੱਥੇ ਤੇ ਉਹ ਮਾਲਕ ਜੀ ਕਿਰਪਾ ਕਰਨਗੇ ਤਾਂ ਪਹੁੰਚ ਹੋਣੀ ਹੈ, ਉਹਦੀ ਕਿਰਪਾ ਤੋਂ ਬਿਨਾਂ ਨਹੀਂ ਹੋਣੀ। ਇਸ ਲਈ ਅਸੀਂ ਕਿਰਪਾ ਦੇ ਪਾਤਰ ਬਣਨ ਲਈ ਆਈਏ, ਅਸੀਂ ਇੱਥੇ ਕਿਰਪਾ ਦੇ ਪਾਤਰ ਬਣਨ ਵਾਸਤੇ ਆਉਣਾ, ਬਾਣੀ ਦਾ ਅਭਿਆਸ ਕਿਰਪਾ ਵਾਸਤੇ ਕਰਨਾ। ਇਹ ਮਹਾਰਾਜ ਤੁਹਾਡੀ ਕਿਤੇ ਕਿਰਪਾ ਹੋ ਜਾਏ, ਕੀਰਤਨ ਕਰਦੇ ਕੀਰਤਨ ਸੁਣਦੇ, ਸਤਸੰਗ ਕਰਦੇ ਕਥਾ ਕਰਦੇ ਕਥਾ ਸੁਣਦੇ, ਕਿਤੇ ਸੇਵਾ ਕਰਦੇ, ਤੁਹਾਡੀ ਕਿਰਪਾ ਹੋ ਜਾਏ ਤਾਂ ਇਹ ਪਹੁੰਚ ਹੋਣੀ ਹੈ, ਨਹੀਂ ਤੇ ਤੁਹਾਡੀ ਕਿਰਪਾ ਤੋਂ ਬਿਨਾਂ ਤੇ ਅਧੂਰੇ ਆ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਜੇ ਮੇਰੇ ਵੱਸ ਹੁੰਦਾ ਪਹੁੰਚਣਾ, ਫਿਰ ਮੈਨੂੰ 4 ਦਿਸ਼ਾਵਾਂ ਤੇ 10 ਦਿਸ਼ਾਵਾਂ 'ਚ ਭਟਕਣ ਦੀ ਕੀ ਲੋੜ ਪਈ ਸੀ, ਮੈਨੂੰ ਪੁੱਠਾ ਲਟਕਣ ਦੀ ਕੀ ਲੋੜ ਸੀ, ਮੈਨੂੰ ਤੀਰਥਾਂ ਦੇ ਕੰਢੇ ਬੈਠਣ ਦੀ ਕੀ ਲੋੜ ਸੀ, ਮੈਨੂੰ ਪਹਾੜ ਦੀ ਚੋਟੀ 'ਤੇ ਜਾਣ, ਕਿਉਂਕਿ ਇਹ ਮੇਰੇ ਵੱਸ ਨਹੀਂ, ਇਹ ਤੁਹਾਡੀ ਕਿਰਪਾ ਹੋਵੇਗੀ ਤਾਂ ਗੱਲ ਬਣਨੀ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ, 4 ਕੁੰਟ 10 ਦਿਸ਼ ਭਰਮੇ
थक आए प्रभ की शान। हुणे सारे ये गल मनदे ने, भावे ब्रह्मा है भावे ब्रह्म आदिक देवते ने, गण गंधर्व ने, सिद्ध साधक ने, ये सब मनदे भी अगम अगम ठाकुर आगाध ओ साडे बोध मंडल तो भी परे है। अगम है अगा गुण बेअंत बेअंत भन नानक कहन न जाई परे परात। इसलिए गुरु महाराज जी कहिंदे ने कि ओ जिहड़ा परमेश्वर भन नानक, नानक जी भन भन मतलब कह रहे ने आख रहे ने कि गुण बेअंत बेअंत, उस बेअंत परमेश्वर दे गुण भी बेअंत ने, बेअंता बेअंत गुण तेरे, वो आप भी बेअंत है उदे गुण भी बेअंत ने, कहन ना जाई जड़े बयान नहीं किते जा सकते। आरंभ विच आख्या सी कथना कथी न आवै तोट, कथ कथ कथी कोटी कोट, कोट कहन ना जाई परे परात। मैं जिथो तक भी आखा वो ते होर परे है, फिर मैं चार कदम होर अगे होके उदे गुण बयान करा वो ते होर अगे है। चलदे चलो इसे तरह अंत नहीं है उदा। असी सिर्फ ये नित नेम इसलिए करना है बाणी दा अभ्यास कि महाराज जी सानू किते तुहाडे विच समाउणा आ जाए, लीन होना आ जाए। असी कोई अंत नहीं पास ना पा सकते हैं ना पाया जाना है। वड्डे वड्डे देवतियां तो नहीं पाया गया, असी कित्थों पालांगे? वड्डे वड्डे जिहड़े जपी तपी होए ने वो नहीं अंत पा सके, असी कित्थों पाला? असी तो सिर्फ अरदास कर सकते हैं कि पातशाह साडे ते तरस कर दिओ, साडे ते कृपा कर दिओ। असी पहले ही बड़े जन्मां तो विछड़े हुए अधूरे चले आ रहे हैं, पर यह जन्म किते लेखे च लग जाए तुहाडी कृपा चाहीदी है। बहुत जन्म बिछड़े थे माधो, ये जन्म तुम्हारे लेखे, ये लेखे च लग जाए। इसलिए सानू सत संग बख्शो, नाम दा रंग बख्शो, सेवा भावना बख्शो, ताकि असी ये अधूरा जन्म अपना पूरा कर सकीए। पूरा प्रभ आराध्या, पूरा जांका नाओ नानक पूरा पाया, पूरे के गुण गाओ। सानू किते गुण गाउण दी जाच आ जाए, साडी यही अरदास है मालक दे चरणां च। अज दे शब्द नू समझदिया होया

ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸਾਡਾ ਨੇਮ ਔਰ ਪ੍ਰੇਮ ਵਾਹਿਗੁਰੂ ਜੀ ਦੇ ਨਾਲ ਬਣ ਜਾਏ, ਬਾਣੀ ਔਰ ਬਾਣੀ ਦੇ ਰੰਗ ਵਿੱਚ ਰੰਗੇ ਜਾਈਏ, ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮਰੱਥ ਬਖਸ਼ਣ। ਤੁਹਾਡੇ ਸਾਰਿਆਂ ਦੀਆਂ ਹਾਜ਼ਰੀਆਂ ਲੇਖੇ 'ਚ ਲੱਗਣ, ਇਹ ਪਾਵਨ ਬਚਨ ਆਪਣੇ ਹਿਰਦੇ 'ਚ ਵਸ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੀ ਮਾਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋਰੀ ਕੇਰਾ ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਧਾਰੋ, ਅਰਨਾਲੇ ਅਰਨਾਲੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ, ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਕਲਾਂ ਸਮਰਾਟ ਸੁਆਮੀ ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਧਾਰੋ ਅਰਨਾਲੇ ਸਾਚੇ ਸਾਹਿਬਾ। ਕਿਆ ਨਹੀਂ ਕਰ ਤੇਰੇ, ਕਰ ਤਾਂ ਤੇਰੇ ਸਭ ਕਿਸ਼ੈ, ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ। ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵੇਟੋਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਕਾਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੂਤ ਦਵਾਸ ਕੀਤੇ ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈ ਸੁਖੋਆ ਤਿਤ ਕਾਰਿਆ ਨਦ ਵਾਜੇ। ਅਣਦ ਸੁਣੋ ਵਡਭਾਗੀ ਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ।

ਦਰਦ ਮਹਤ ਦਿਵਸ ਰਾਤ ਇਹਦਾ ਈਦਾ ਆਖੇ ਲੈ ਸਕਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੂਜ ਲੇ ਕੇਤੀ ਛੁੱਟੀ ਨਾਲ ਜਿ

ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨੇਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਸੱਚੇ ਪਿਤਾ, ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਾਰੇ ਬਖਸ਼ੇ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਲੜੀਵਾਰ ਕਥਾ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਗਾਂਹ ਤੋਂ ਸਮਤ ਬਖਸ਼ਣੀ ਦਾ ਰਿਹਾਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਹ ਨੂੰ ਹੋਵੇ ਪ੍ਰਵਾਹ ਨੂੰ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ,

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬਾਨ ਜੀਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਆਂਦਰ ਜਿਉ ਸਭ ਜਾਂ ਲਾ ਸਭ ਤੇਰਾ ਬਸ ਤੇਰਾ ਕਿਰਪਾਲਾ ਤੇਰਾ ਕਰ ਅਨੰਦ ਵਧਾਈ ਤੁਧ ਕਰ ਮਾਣ ਮੱਤਾ ਤੇਜ ਆਪਣਾ ਆਪ ਜਤ ਸਰਵ ਕਲਾ ਭਰਪੂਰ ਜਿਸੈ ਚਤਕਤਾ ਨਾਨਕ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ, ਜੋ ਸੰਗਤਾਂ ਅੰਮ੍ਰਿਤ ਛਕਣ ਵਾਸਤੇ ਦਰਬਾਰ ਹਾਲ ਦੇ ਵਿੱਚ ਪਹੁੰਚੀਆਂ ਨੇ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਥੱਲੇ ਹਾਲ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ। ਜੋ ਅੰਮ੍ਰਿਤ ਅਭਿਲਾਖੀ ਖੰਡੇ ਦੀ ਪਾਉ ਲੈਣ ਵਾਸਤੇ ਦਰਬਾਰ ਹਾਲ ਵਿੱਚ ਪਹੁੰਚੇ ਨੇ ਉਹ ਥੱਲੇ ਹਾਲ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ, ਵਾਹਿਗੁਰੂ ਜੀ। ਵਾਹਿਗੁਰੂ, ਵਾਹਿਗੁਰੂ ਜੀ।

ਬੋਲੋ ਜੀ ਵਾਹਿ ਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਵੀ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾ

ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਸਹਾਏ ਦਸਾਂ ਪਾਤਸ਼ਾਹੀਆਂ ਜੀ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਦਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸੰਗਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੇ ਚੇਤਾਵਨ ਕਾ ਸਦਕਾ ਸਰਬ

ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨਣੀ ਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਆਂ ਦੇ ਮਾਣ ਸਤਿਗੁਰੂ ਨੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਹੈ ਜੀ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਰ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਹ ਨੂੰ ਹੋਵੇ ਪ੍ਰਵਾਹ ਨਾ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਪਈ ਅਕਾਲ ਕੀ ਤਬੈ ਚਲਾਇਓ ਸਭ ਸਿੱਖ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤਿ ਅਜੂਨੀ, ਸਹਿ ਭੰਗ ਗੁਰ ਪ੍ਰਸਾਦਿ। ਵਾਹਿਗੁਰੂ।

Vahinguru, Vahinguru, Vahinguru.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਧਰ ਜਾ, ਅੱਜ ਫਿਰ 6 ਵਜੇ ਆਇਆ।
1: ਤੁਸੀਂ ਨਾ ਸੁਧਰੀਆ 50 ਤੇ ਆਇਆ।
0: 50 ਤੇ ਆਇਆ, ਫਿਰ ਵੀ ਕਿਉਂ ਆਇਆ? 4 ਵਜੇ ਦਾ ਕਹਿਣਾ
1: ਰਾਤ ਫਿਰ ਬੜਾ ਦੁੱਧ ਕਰਦੇ ਜਾਣਾ।
0: ਤੂੰ ਹੀ ਕੰਮ ਵਿਗਾੜਦਾ, ਰਲ ਮਿਲ ਕੇ ਰਹਿ ਯਾਰ, ਕੀ ਲੋੜ ਆਪਾਂ ਥੱਲੇ ਗੱਲ ਕਰਨ? ਤੂੰ ਆਪ ਨਹੀਂ ਗੱਲ ਤੇ ਗੱਲ
1: ਏਦਾਂ ਜੀ, ਤਾਂ ਪੱਥਰ ਰੱਖਿਆ ਦੇ ਸਿਰ ਤੇ
0: ਪੁੱਛਦਾ ਜੀ ਕੁਲਦੀਪ ਮੈਨੂੰ
1: ਚੱਕਰ
0: ਸਭ ਤੋਂ ਪੁੱਛਿਆ ਅਸੀਂ ਕਹਿੰਦੇ 4 ਵਜੇ ਆ ਗਏ।
2: ਵਾਹਿਗੁਰੂ ਜੀ, ਵਾਹਿਗੁਰੂ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵੈਣ ਸਿੱਧੀ ਕਿੰਨੇ ਨਾ ਪਾਈਆ ਕਰਮ ਮਿਲੇ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀਹੈ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸੱਚੇ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੈਸਾ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵਡ ਤੇਰੀ ਦਾਤ ਜਿਨਾ ਦਿਨ ਕਰਕੇ ਕੀਤੀ ਰਾਤ ਖਸਮ ਸਾਰੀ ਤੇ ਕਮ ਜਾਤ ਨਾਨਕ ਨਾਵੇਂ ਬਾਸਨਾਥ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਪਿੰਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ।

ਅਸੀ ਸੇ ਮੁਕਤ ਸੇ ਮੁਕਤ ਪਾਏ ਜਿਨ ਹਰਿ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਂਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪ ਸਮਾਸੀ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਦ ਜੀ ਹਰਿ ਨਿੱਕੇ ਅਨੇਕ ਅਨੰਤਾ ਤੇਰੀ ਅਨੇਕ ਕਰਹੇ ਅਰ ਪੂਜਾ ਜੀ ਤਪ ਤਾਪਹੇ ਜਪਹੇ ਬੇਅੰਤਾ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸ਼ਾਸਤ ਜੀ ਕਰ ਕਿਰਿਆ ਖਟਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਦ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹੀਂ ਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹੇ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦੇ ਆਪੇ ਸਿਰੇ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਿੱਖਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹੋਂ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆ ਉਹ ਸਭ ਤੁਝੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੜਿਆ ਸੰਯੋਗੀ ਮੇਲ ਜਿਸਨਾ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਤੁਦ ਮਿਨ ਦੂਜਾ ਅਵਰ ਨਾ ਕੋਏ ਤੂੰ ਕਰ ਵੇਖੇ ਜਾਣਹੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭਈ ਰੇ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ ਪੰਕਜੋ ਮੋਹ ਪਗ ਨਹੀਂ ਚਾਲੇ ਹਮ ਦੇਖਾ ਤਹੇ ਡੂਬੀਅਲੇ ਮਨ ਏਕ ਨਾ ਚੇਤਸ ਮੂੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸ਼ਰਨਾ ਜੈਨਾ ਤੂੰ ਨਾਹੀ ਵੀਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਨ ਖੁਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕੈ ਰਹਾਉ ਜਬ ਤਬ ਸੰਜਮ

शर्मा जप तप संयम धर्म ना कमाया सेवा साध ना जन्या हर राया।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀਓ ਬਾਚ ਬੇਨਤੀ ਚਾਉ ਪਾਈ ਹਮਰੀ ਕਰੋ ਹੱਦ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਬਹੁ ਆਪ ਹਾਥ ਦੇ ਮੋਹਿ ਬਚਾਵਹੁ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੇ ਕਰੀਏ ਸਭੈ ਰਿਣਕੋ ਆਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉਂ ਜੋ ਵਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖਾ ਮਾਰ ਤਾਰੀਏ ਚੁਨ ਚੁਨ ਛਤਰ ਹਮਾਰੇ ਮਾਰੀਏ ਆਪ ਹਾਥ ਦੈ ਮੁਜੈ ਉਬਰੀਏ ਮਰਨ ਕਾਲ ਕਾ ਤ੍ਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪੱਛਾ ਸ਼੍ਰੀ ਅਸਤੁ ਜੋ ਕਰਿਹੋ ਰੱਛਾ ਰਾਖ ਲਿਓ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਬਾਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦਰਾਜ ਬ੍ਰਹਮਾ ਜੂ ਥੀਓ ਜਮਨ ਕਾਲ ਸਲੋਕ ਸਵਾਰਾ ਨਮਸਕਾਰ ਹੈ ਤਹੀਂ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜੱਛਣ ਉਪਜਾਇਓ ਆਦਿ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸ਼ਤਰਣ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚਿੰਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪੜ ਪੜ ਕੀ ਜਾਨੇ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇਹ ਅਪਾਰਾ ਜਬ ਆ ਕਰਖ ਕਰਤੋਂ ਕਬ ਹੂੰ ਤੁਮ ਮੈਂ ਮਿਲਤ ਦੇਹੇ ਥਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੋਝ ਉਚਾਰੈ ਤੁਮ ਸਭ ਹੀਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਡਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭਿੱਦਾ ਜਾ ਕੋ ਭੇਵ ਨ ਬਾਵਤ ਬਿੱਦਾ ਤਾਕੋ ਕਰਪਾਹਣ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਡਰੰਕਾਰ ਕਾ ਚੀਨਤ ਨੈ ਭਿਵ ਆਪ ਆਪਣੀ ਬੁਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਵਿਧ ਸਜਾ ਪ੍ਰਥਮ ਸੰਸਾਰਾ ਇੱਕੈ ਰੂਪ ਅਨੂਪ ਸਰੂਪਾ ਰੰਕ ਪਇਓ ਰਾਵ ਕਹੀ ਭੂਪਾ ਅੰਡਜ ਰਸੇ ਤਜ ਕੀਨੀ
उत्पज खान बहर रच दीनी, कहो फूल राजा हवै बैठा, कहो सिमट भयो शंकर अकैठा, सगरी सृष्ट दिखाए अचंभ, आजुगा स्रूष्यंभ, अब रक्षा मेरी तुम करो, सिखियो बारे सिख संघरो, दुष्ट जिते उठवत उत्पाता, सकल मलेच्छ करो रणगाता, जे आस तो जे तब शरणी परे, तिनकी दुष्ट दुख तो हवाए मरे, पुरख जौन पग परे तिहारे, तिनके तुम संकट सब टारे, जो कल को इक बार ते है, ताके काल निकट नह है, रक्षा होए ताही सब कल्ला, दुष्ट अरिष्ट टरें तत्कल्ला।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

पिता श्री साहिब जी सहाय खालसा जी के बोल बल बोलो जी।

ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੇ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੇ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਦਰੋਂ ਘਰੋਂ ਗੁਰੂ ਸਿੱਖੀਏ ਜੀਵਨ ਨਾਮ ਬਾਣੀ ਦੀਆਂ ਦਾਤਾਂ ਬਖਸ਼ਣੀਆਂ ਗੁਰਮਤ ਅਨੁਸਾਰ ਮਨੋ ਕਾਮਨਾਵਾਂ ਪੂਰੀਆਂ ਕਰਨੀਆਂ ਕਲਗੀ ਧਰ ਸੱਚੇ ਪਾਤਸ਼ਾਹ ਜੀਆ ਆਪ ਜੀਆ ਨੇ ਕਿਰਪਾ ਕਰਨੀ ਮਿਹਰਾਮਤ ਕਰਨੀ।

ਸਾਫ ਕਰਨੇ ਸਿੱਖ ਪੜਦੇ ਸੁਣਦੇ ਸਰਬੱਤ ਲਾਹੇ ਬੰਦ ਹੋਗਾ ਨਾਨਕ ਨਾਮ ਚੜ੍ਹਦੀ ਕਲਾ ਤੇ

ਸਾਗੋ ਸਿੱਖਣ ਕਾ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਆ ਜੋ ਪ੍ਰਭ ਕੋ ਮਿਲ ਬੋਚ ਹੈ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਕਬੀਰ ਮੇਰਾ ਮੁਜਮੇ ਕਿਛੁ ਨਹੀਂ, ਜੋ ਕਿਛੁ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪਤੇ, ਕਿਆ ਲਾਗੇ ਮੇਰਾ। ਕਬੀਰ ਚੰਦਨ ਕਾ ਬਿਰਵਾ ਭਲਾ, ਵੇੜੇ ਉਟਾਕ ਪਲਾਸ, ਓਏ ਵੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਕਬੀਰ ਕਿਸੋਂ ਕਿਸੋਂ ਕੁੱਕੀਏ, ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਣੇ, ਕਬਹੂ ਕੈ ਸੁਨੇ ਪੁਕਾਰ। ਕਬੀਰ ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰੇ ਬਾਰ, ਜਿਉਂ ਬਨਫਲ ਪੱਕੀ ਭੁਏ ਗਿਰੇ, ਬੋਹਰ ਨਾ ਲਾਗੇ ਡਾਰ। ਕਬੀਰ ਕੁੱਕਰ ਰਾਮ ਕੋ, ਮੁਤੀਆ ਮੇਰੋ ਨਾਉ, ਗਲੇ ਹਮਾਰੇ ਜ਼ੇਵਰੀ, ਜੈ ਖਿੰਚੈ ਤੈ ਜਾਓ। ਕਬੀਰ ਹਰ ਕਾ ਸਿਮਰਨ ਜੋ ਕਰੇ, ਸੋ ਸੁਖੀਆ ਸੰਸਾਰ, ਇਤੁਤ ਕਦੇ ਨਾ ਡੁੱਲਈ, ਜਿਸ ਰਾਖੇ ਸਿਰਜਣਹਾਰ। ਸੋ ਕਹੋ ਟਲ ਗੁਰ ਸੇਵੀਐ, ਆਹਿਨ ਸਹਿਜ ਸੁਪਾਏ, ਦਰਸ਼ਨ ਪਰਸਿਐ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਹੋਵੈ ਸਿਫਤ ਖਸਮਾਂ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਤੁਦ ਰਿੱਠੇ ਸੱਚੇ ਪਾਤਸ਼ਾਹੋ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹੋ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀ ਏ, ਸਭਨਾ ਦਾ ਵੇਸਾਹੋ। ਸੱਜਣ ਸੱਚਾ ਪਾਤਸ਼ਾਹੋ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀ ਏ, ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿਨਾਹੀ ਸੁਣਿਆ ਦੁੱਖ ਸੁੱਖ ਮੇਰਾ, ਤੋ ਬਿਦ ਨੀਕੀ ਖਟਾਨੀ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤੇ ਨਹੀਂ ਸੁਣਿਆ ਦੁੱਖ ਸੁੱਖ ਮੇਰਾ,

ਬਹੁਤ ਸਾਰੇ ਸ਼ਬਦਾਂ ਦਾ ਹੁਕਮ ਹੈ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਬਾਰ ਬਾਰ ਸ਼ਬਦ ਦਾ ਹੁਕਮ ਹੋ ਰਿਹਾ ਹੈ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ ਅਤੇ ਗਗਨ ਦਾ ਮਾਮਾ ਬਾਜਿਓ, ਭਰਿਓ ਨਿਸਾਨੇ ਕੌਖੇ ਜੋ ਮਾਂਡਿਓ ਸੁਰਮਾ ਅਬ ਜੂਜਨ ਕੋ ਦਾਓ। ਆਓ ਦੋ ਚਾਰ ਮਿੰਟ ਦੀ ਹਾਜ਼ਰੀ ਹੈ, ਸ਼ਬਦ ਦੀ ਹਾਜ਼ਰੀ ਭਰਾਂਗੇ ਜੀ। ਗਗਨ ਦਾ ਮਾਮਾ ਬਾਜਿਓ, ਪਰਿਓ ਨਿਸਾਨੇ ਕਾਓ ਖੇਤ ਜੋ ਮਾਂਡਿਓ ਸੁਰਮਾ ਅਬ ਜੂਜਨ ਕੋ ਦਾਓ। ਅਬ ਸੰਗਤ ਦਾ ਅਥਾ ਪਿਆਰ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਤਰਸ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਜ਼ਰ ਜੋ ਇਹਨਾਂ ਸ਼ਬਦਾਂ ਰਾਹੀਂ ਆਪ ਜੀ ਜੱਥੇ ਨੂੰ ਨਿਵਾਜਦੇ ਹੋ। ਆਪ ਰੋਜ਼ਾਨਾ ਦੱਸ ਰਿਹਾ ਦੇ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ ਚੈਨਲ ਬੀਬੀ ਜਸਪ੍ਰੀਤ ਕੌਰ ਪਟਿਆਲੇ ਵਾਲੇ ਓਫੀਸ਼ੀਅਲ, ਜਿਨ੍ਹਾਂ 'ਤੇ ਇਹਨਾਂ ਸ਼ਬਦਾਂ ਨੂੰ ਸਰਵਣ ਕਰਕੇ ਜੱਥੇ ਨੂੰ ਅਸੀਸ ਬਖਸ਼ਦੇ ਹੋ ਜੀ। ਬੀਰ ਰਸ ਦਾ ਇਹ ਸ਼ਬਦ, ਸ਼ਬਦ ਤੋਂ ਉਪਰੰਤ ਜੈਕਾਰੇ ਦੀਆਂ ਗੂੰਜਾਂ ਪਾ ਦਿਓ ਦਰਬਾਰ ਅੰਦਰ, ਤਾਂ ਕਿ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸਾਡੇ ਸਾਰਿਆਂ ਦੀ ਹਾਜ਼ਰੀ

ਕਿਰਤਨੀ ਕੋ ਸੇਵਾ ਪ੍ਰਵਾਨ ਕਰਨੀ। ਕੀਰਤਨ ਕਰਦਿਆਂ, ਬਾਣੀ ਪੜ੍ਹਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਸਤਿਗੁਰੂ ਜੀ ਬਖਸ਼ਣਹਾਰ ਹਨ, ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਕੋਟਾਨ ਕੋਟ ਧੰਨਵਾਦ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਸਤਕਾਏ ਦਿਵਾਸ ਜੇ। ਕੋਟਾਨ ਕੋਟ ਧੰਨਵਾਦ ਇੱਥੇ ਦੀ ਸਮੂਹ ਪ੍ਰਬੰਧਕ ਕਮੇਟੀ ਦਾ, ਪ੍ਰਧਾਨ ਜੀ ਦਾ, ਅਤੇ ਆਪ ਰੱਬ ਰੂਪ ਸਾਧ ਸੰਗਤ ਦਾ, ਜਿਨ੍ਹਾਂ ਨੇ ਦਾਸਰਿਆਂ ਨੂੰ ਸਮਾਂ ਬਖਸ਼ ਕੇ ਆਪਣੇ ਧੰਨਤਾ ਦੇ ਯੋਗ ਬਣਾਇਆ ਹੈ। ਆਓ ਅਗਲਾ ਪ੍ਰੋਗਰਾਮ ਸਰਵਣ ਕਰੋ ਜੀ। ਬਖਸ਼ੋ ਅੱਗੇ ਵਸਤੇ ਅਸੀਸ, ਗੱਜ ਵੱਜ ਕੇ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

वाहेगुरु वाहेगुरु वाहेगुरु वाहेगुरु।

ਬੈਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਘਰ ਨੌਨ ਦਾਵੇ ਤਾਏ। ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ।

ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਾ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚੇਤਾਵਨ।

ਘਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ।

ਆਪਣ ਚੁੱਕ ਮਾਫ ਕਰਨੀ ਸਿੱਖ ਪੜਦੇ ਸੁਣਦੇ ਸਰਬੱਤ ਲਾਹੇ ਬੰਦ ਹੋਵੇ ਨਾ ਨਾਨਕ ਨਾਮ ਚੜ੍ਹਦੀ ਕਲਾ

ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਮ ਲੈਂਗੇ ਖੁਆਰ ਹੋਏ ਸਮ ਲੈਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ ਨਹ ਨੀਂਦ ਆਵੈ ਪ੍ਰੇਮ ਪਾਵੈ ਸੁਣੋ ਬੇਨਤੀ ਮੇਰੀਆਂ

अमृत नाम निर्मोल कहीरा गौर दीनो मंतनी।

ओए जो बीच हम तुम काश होते तेन की बात बेलानी।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਅਕਾਲ ਮੂਰਤ ਅਜੂਨੀ ਸੈਵੰ ਗੁਰ ਪ੍ਰਸਾਦ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗੋੜੀ ਦੀਪਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੀ ਕਾ ਹੋਏ ਵਿਚਾਰੋ, ਤਿਤ ਕਰ ਗਾਓ ਸੋਹਿਲਾ ਸਿਵਰਿਓ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭੋ ਕਾ ਸੋਹਿਲਾ, ਹੂੰ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੈ ਗਾ ਦੇਵਣਹਾਰ, ਤੇਰੇ ਧਨ ਕੀਮਤ ਨਾ ਪਵੈ ਤਿਸ ਦਾਤੇ ਕਵਣ ਸ਼ੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਣ ਸੀਸੜੀਆਂ ਜਿਉਂ ਹੋਵੇ ਸਾਹਿਬ ਸਿਓ ਮੇਲ। ਕਰ ਕਰੇ ਹੋ ਪਹੁੰਚਾ ਸਦੜੇ ਨਿਤ ਪਵਨ, ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਗ ਵਡਾਈ ਤੋਏ ਰਹਾਉ। ਵਿਸੋਏ ਚਸਿਆਂ ਕੜੀਆਂ ਪਹਿਰਾ, ਤਿੱਤੀ ਵਾਰੀ ਮਾਹੋਆ ਸੂਰਜੇ ਕੋ ਰੁੱਤ ਅਨੇਕ। ਨਾਨਕ ਕਰਤੇ ਕੇ ਕੀਤੇ ਵੇਸ, ਰਾਗ ਤਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਾਲਾ ਨਲੋ ਪਵਨ ਚਵਰੋ, ਕਰੇ ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਸਹਸ ਤਵ ਨੈਨ ਨਨ ਨੈਨ ਹੈ ਤੋਏ ਕੋ, ਸਹਸ ਮੂਰਤ ਨਨ ਨਾਇਕ ਤੋਹੀ। ਸਹਸ ਪਦ ਬਿਮਲ ਨਨ ਏਕ ਪਦ ਗੰਧ ਵਿਨ, ਸਹਸ ਤਵ ਗੰਧ ਏਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸਵਾਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨੰਦ ਨੋ ਮੋਹਿ ਆਈ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੇ ਕੋ, ਹੋਏ ਜਾਤੀ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਵੋ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ ਰਹਾਉ। ਸਾਕਤ ਹਰ ਰਸ ਸਾਧਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੈ। ਜਿਉਂ ਜਿਉਂ ਚਲ ਹੈ ਚੁਭ ਹੈ ਦੁਖ ਪਾਵ ਹੈ, ਜਮਕਾਲ ਸਹਿਸ ਡੰਡਾ ਹੈ। ਹਰ ਜਨ ਹਰ ਹਰ ਨਾਮ ਸੁਮਾਣੀ, ਦੁਖ ਜਨਮ ਮਰਨ ਭਵ ਖੰਡਾ ਹੈ। ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਵੋ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਡਵੱਡਾ ਹੈ। ਜਨ ਨਾਨਕ ਨਾਮ ਦਾ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ।

ਆਗੈ ਵਸਨ ਸੁਹੇਲਾ ਔਧ ਘਟੈ ਦਨਿਸਰੈ ਨਾਰੀ ਮਨ ਗੁਰ ਮਿਲ ਕਾਜ ਸਵਾਰੀ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆਵੈ ਹੇ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨ ਹੈ ਵਸੀਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
1: ਸਤਨਾਮ ਸ਼੍ਰੀ ਵਾਹਿ

ਪਾਰ ਅਨੰਭੋ ਅਗੈ ਗਹਿਨ ਬ੍ਰਹਮ ਪ੍ਰਾਂਤ ਦਹਨ ਸੀਤਲ ਸੁਖ ਦਾਤੋ ਆਸੰਭਵ ਉਦਵਯੋ।

ਕਾਲ ਸਿੱਖ ਸੰਗਤ ਸਭ ਨਾਵੈ ਨਿਤ ਪੁਰਾਣ ਬਾਚੀ ਹੈ ਵੇਦ ਬ੍ਰਹਮਾ ਮੁਖ ਗਾਵੈ ਅਜੈ ਚਵਰ ਸਿਰ ਢੁਲੈ ਨਾਮ ਅੰਮ੍ਰਿਤ ਮੁਖ ਲਿਓ ਗੁਰ ਅਰਜੁਨ।

ऐसा पूरक सर्व सुख दाता हर।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਵਰੇ ਕਾਇਨਾਤ ਰੌਸ਼ਨ ਚਿਰਾਗ, ਵਾਰ ਗਾਏ ਨਾਇਕ ਰਾਜਾਨ ਰਾਜ ਪਨਾਨ ਪਾਨ, ਦੇਵਾਨ ਦੇਵ ਉਪਮਾ ਮਹਾਨ, ਸਰਬ ਸਾਂਝੀ ਬਾਲਤਾ ਦੇ ਰਹਿਬਰ, ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਸਾਡੇ ਸਭਨਾਂ ਦੀ ਝੋਲੀ ਦੇ ਅੰਦਰ ਪਾਵਨ ਹੁਕਮ ਦੀ ਦਾਤ ਪਾਈ ਹੈ। ਸੋ ਪਾਵਨ ਹੁਕਮ ਤਨਾਸਰੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 669 ਅਤੇ 670 ਅੰਗ ਦੇ ਉੱਪਰ ਸੁਭਾਵਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬਖਸ਼ਿਸ਼ਾਂ ਦੇ ਨਾਲ ਨਿਵਾਜਨਾ ਕਰਦੇ ਨੇ, ਆਓ ਪਿਆਰ ਸਤਿਕਾਰ ਵਿਰਾਗ ਦੇ ਵਿੱਚ ਭਿੱਜ ਕੇ ਸਰਵਨ ਕਰਨਾ ਕਰੀਏ ਜੀ। ਧਨਾਸਰੀ ਮਹੱਲਾ ਚੌਥਾ, ਇਸਾਂ ਪੂਰਕ ਸਰਵ ਸੁਖਦਾਤਾ ਹਰ

0: ਮਿਰਜ ਮੈਸ ਕੱਚ ਨੀ ਕੱਚ ਮਹਿਲਾ ਪਹਿਲਾ
1: ਵੱਡੀ ਵਡੇ ਜਾਂ ਵੱਡਾ ਨਾਉਂ ਵੱਡੀ ਵਡੇ ਜਾਂ ਸੱਚ ਨਿਆਉਂ ਵੱਡੀ ਵਡਿਆਈ ਜਾਂ ਨਿਚਲ ਥਾਉਂ ਵੱਡੀ ਵਡੇ ਜਾਣੇ ਲਾਓ ਵੱਡੀ ਵਡਿਆਈ ਪੂਜੇ ਸੰਭਾਓ ਵੱਡੀ ਵਡਿਆਈ ਜਾਂ ਪੁੱਛਣਾ

ਉਡਰਾਵਾ ਝਾਟੇ ਪਾਏ ਵੇਖੈ ਲੋ ਖਸੈ ਕਰ ਜਾਏ ਰੋਟੀਆਂ ਕਰਨ ਪਰੇ ਤਾਲ ਆਪ ਪਛਾਣ।